0: ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੱਟ ਘੱਟ ਸੁਣੀ ਸ਼ਰਵਨ ਬਖਿਆਨੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਨ ਬਹੁਨੇ ਅਵਤਾਰ ਅਸ਼ਟਪਦੀ ਸੰਤ ਕੈ ਦੁਖਨ ਆਰ ਜਾ ਕਟੈ ਸੰਤ ਕੈ ਦੁਖਨ ਜਮ ਤੇ ਨਹੀਂ ਛੁੱਟੈ ਸੰਤ ਕੈ ਦੁਖਨ ਸੁਖ ਸਭ ਜਾਏ ਸੰਤ ਕੈ ਦੁਖਨ ਨਰਕ ਮਹਿ ਪਾਏ ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੋਭਾ ਤੇ ਹੀਨ ਸੰਤ ਕੇ ਹਤੇ ਕੋ ਰਖੈ ਨ ਕੋਏ ਸੰਤ ਕੈ ਦੁਖਨ ਥਾਨ ਪ੍ਰਸਤ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਪੀਤਰੈ ਸੰਤ ਕੈ ਦੁਖਨ ਤੇ ਮੁਖ ਭਵੈ ਸੰਤਨ ਕੈ ਦੁਖਨ ਕਾਗਜੋ ਲਵੈ ਸੰਤਨ ਕੈ ਦੁਖਨ ਸਰਪ ਜੋਨ ਪਾਏ ਸੰਤ ਕੈ ਦੁਖਨ ਤ੍ਰਿਗਦ ਜੋਨ ਕਿਰਮਾਏ ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੈ ਦੁਖਨ ਸਭ ਕੁਛ ਛਲੈ ਸੰਤ ਕੈ ਦੁਖਨ ਤੇਜ ਸਭ ਜਾਏ ਸੰਤ ਕੈ ਦੁਖਨ ਨੀਚ ਨਿਚਾਏ ਸੰਤ ਦੁਖੀ ਕਾ ਥਾਉ ਕੋ ਨਾਹੀਂ ਨਾਨਕ ਸੰਤ ਭਾਵੈ ਤਾਂ ਹੋਈ ਪੀਗਤ ਪਾਹੇ ਸੰਤ ਕਾ ਨਿੰਦਕ ਮਹਾਂ ਤਾਈ ਸੰਤ ਕਾ ਨਿੰਦਕ ਖਿੰਟਿਕ ਨ ਪਾਏ ਸੰਤ ਕਾ ਨਿੰਦਕ ਮਹਾਂ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਣ ਸੰਤ ਕਾ ਨਿੰਦਕ ਦੁਖੀਆਰ ਦੀਨ ਸੰਤ ਕੇ ਨਿੰਦਕ ਕੋ ਸਰਬ ਰੋਗ ਸੰਤ ਕੇ ਨਿੰਦਕ ਕੋ ਸਦਾ ਵਿਜੋਗ ਸੰਤ ਕੇ ਨਿੰਦਾ ਦੋਖ ਮੈਂ ਦੋਖ ਨਾਨਕ ਸੰਤ ਭਾਵੈ ਤਾਂ ਉਸ ਕਾ ਪੀ ਹੋਏ ਮੋਖ ਸੰਤ ਕਾ ਦੋਖੀ ਸਦਾ ਪਵਿੱਤ ਸੰਤ ਕਾ ਦੋਖੀ ਕਿਸੈ ਕਾ ਨਹੀਂ ਮਿੱਤ ਸੰਤ ਕੇ ਦੋਖੀ ਕੋ ਡਾਨ ਲਾਗੈ ਸੰਤ ਕੇ ਦੋਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੀ ਦੁਖਨਾ ਸੁਖ ਤੇ ਤਰੈ
1: ਸੰਤ ਕੇ ਦੁਖੀ ਕਾ ਨਾਹੀ ਠਾਉ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ ਸੰਤ ਕਾ ਦੁਖੀ ਅਧ ਬੀੜ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕਾ ਉਦਿਆਨ ਫਰਮਾਈਐ ਸੰਤ ਕਾ ਦੁਖੀ ਉਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਥਾ ਜਿਉਂ ਸਾਸ ਬਿਨਾ ਮ੍ਰਿਤ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣੀ ਵਿੱਚ ਆਪ ਹੀ ਖਾਹੇ ਸੰਤ ਕੇ ਦੁਖੀ ਕਾ ਅਵਰ ਨਾ ਰੱਖ ਨਹਾਰ ਨਾਨਕ ਸੰਤ ਭਾਵੈ ਤਾਂ ਲੈ ਉਬਾਰ ਸੰਤ ਕਾ ਦੁਖੀ ਇਉਂ ਬਿਲਾਏ ਜਿਉਂ ਜਲ ਬਿਹੂਨ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾ ਜਿਉਂ ਜੋ ਭਾਵ ਕੀ ਦਨੀ ਧਰਾਪੈ ਸੰਤ ਕਾ ਦੁਖੀ ਛੁਟੈ ਅਕੇਲਾ ਜਿਉਂ ਬੁਆੜ ਤਿਲ ਖੇਤ ਮੈਂ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਤਮਿਤਿਆ ਕਹਿਤ ਫਿਰ ਤ ਨਿੰਦਕ ਕਾ ਤੁਰਹੀ ਪਾਇਆ ਨਾਨਕ ਜੋਤ ਸੁਭਾਵੈ ਸੋਇ ਥਿਆ ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ ਸੰਤ ਕੇ ਦੁਖੀ ਕਾ ਦਰਗਹਿ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿ ਗਾਈਐ ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ ਸੰਤ ਕੇ ਦੁਖੀ ਕੀ ਪੂਜਾ ਨਾ ਆਸਾ ਸੰਤ ਕਾ ਦੁਖੀ ਉੱਟ ਚੱਲੈ ਨਿਰਾਸਾ ਸੰਤ ਕੇ ਦੁਖ ਨਾ ਜਿਸ਼ਟੈ ਕੋਈ ਜੈਸਾ ਭਾਵੈ ਤੈਸਾ ਕੋਈ ਹੋਏ ਪਿਆ ਕਿਰਤ ਨਾ ਮਿਟੈ ਕੋਈ ਨਾਨਕ ਜਾਣਿਆ ਸੱਚਾ ਸੋਏ ਸਾਵ ਕਰ ਤੁਸਕੇ ਉਹ ਕਰਨੇ ਹਾਰ ਸਦਾ ਸਦਾ ਤੁਸਕਾ ਨਮਸਕਾਰ ਪ੍ਰਭ ਕੀ ਉਸਤੁਤ ਕਰੋਧਨ ਰਾਤ ਤੁਸੈ ਤਿਆਪ ਸਾਸ ਗਿਰਾਸ ਸਭ ਕੁਛ ਵਰਤੈ ਤੁਸਕਾ ਕੀਆ ਜੈਸਾ ਕਰੇ ਤੈਸਾ ਕੋਥੀ ਆਪਣਾ ਕੇ ਲਾਭ ਕਰਨੇ ਹਾਰ ਦੂਸਰ ਕੌਣ ਖੈ ਵਿਚਾਰ ਜਿਸਨੂੰ ਕਿਰਪਾ ਕਰੈ ਤੁਸੈ ਆਪ ਨਾਮ ਦੇ ਬੜਭਾਗੀ ਨਾਨਕ ਜਨ ਸੇ ਸਲੋਕ ਤਰਿਓ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਪਰ ਬਜਾਇ ਅਸ਼ਟਪਦੀ ਮਾਨ ਕੀਟ ਪ੍ਰਤੀ ਸਭ ਜਾਣਦੀ ਉਨ ਕੋਇ ਕਹਿ ਭਗਵਾਨ ਜਿਸ ਕਹਿ ਦੀਏ ਰਹਿ ਗਾਏ ਬਾਹਰ ਨ ਤ੍ਰਿਸ਼ਨਾ ਲੱਗ ਗਿਆ ਏ ਮਾਰ ਰੱਖੇ ਕੋ ਆਪ ਮਨ ਗੈ ਕਿਛ ਨਾਹੀ ਹਾਥ ਤਿਸਕਾ ਹੁਕਮ ਬੁੜ ਸੁਖ ਹੋ ਤਿਸਕਾ ਨਾਮ ਰਖੰਡ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨਾ ਲਾਗੈ ਕੋਇ ਉਸਤੁਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤਿ ਵਿਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ ਨੈਨੋ ਭੇਕ ਠਾਕੁਰ ਕਾ ਰੰਗ ਨੈਨੋ ਭੇਕ ਠਾਕੁਰ ਕਾ ਰੰਗ ਸਾਹ ਸਾ ਬਿਨ ਸਹਿ ਸਭ ਸੰਗ ਚੰਨ ਚਲੋ ਮਾਰ ਰਿਗ ਗੋਬਿੰਦ ਮਿਟੈ ਪਾਪ ਜਪੀਏ ਹਰ ਬਿੰਦ ਕਰ ਹਰ ਕਰਮ ਸ਼ਰਵਨ ਹਰ ਕਥਾ ਹਰ ਦਰ ਕਾ ਨਾਨਕੋ ਚਲ ਮਥਾ ਬੜ ਪਾਗੀ ਤੇਜ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੈ ਵਿਚਾਰ ਸੇ ਧਨਵੰਤ ਗਨੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜੋਨ ਹੋ ਤੇ ਸੁਖੀ ਏਕੋ ਏਕ ਏਕ ਪਛਾਣੇ ਇਤ ਉਤ ਕੀ ਸੋਝੀ ਜਾਣੇ ਨਾ ਸੋ ਜਿਸ ਕਾ ਮਨ ਮਾਨਿਆ ਨਾਨਕ ਤਨ ਹੈ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣਾ ਸੋਝੈ ਤੁਸਕੀ ਜਾਨ ਹੋ ਤਿਸ ਨਾ ਬੁਝੈ ਸਾਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰ ਚਨ ਰਹਿਤ ਅੰਤਨ ਕੀਰਤਨ ਕੇਵਲ ਬਖਿਆਨ ਗ੍ਰਹਿ ਸਮੇਂ ਸੋਏ ਨਿਰਵਾਨ ਏਕ ਉਪਰ ਜਿਸ ਜਨ ਕੀ ਆਸਾ ਤਿਸਕੀ ਘਟੀਆ ਜਮ ਕੀ ਵਾਸਾ
2: ਪਾਰ ਬ੍ਰਹਮ ਕੀ ਦੁਸ਼ਮਣ ਭੁੱਖ ਨਾਨਕ ਤਿਸਨਾ ਲਾਗੈ ਦੁੱਖ ਜਿਸ ਕੋ ਹਰਿ ਬ੍ਰਹਮਣ ਚਿਤਾਵ ਸੋ ਸੰਤ ਸੇਵਾ ਨਹੀਂ ਡਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵ ਕਉ ਕਿਸੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾਇ ਆਪਣੇ ਕਾਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਾ ਗੁਰ ਪ੍ਰਸਾਦਾ ਸਭ ਪੂਜਾ ਜਬ ਦੇਖੋ ਤਾਂ ਸਭ ਕੁਛ ਮੂਲ ਨਾਨਕ ਸੋ ਸੁਖ ਸੋਈ ਅਸੂਲ ਨੈ ਕਿ ਜਨਮ ਨੈ ਕਿਛ ਮਰਿਆ ਆਪਣ ਜਲ ਤਾਪ ਹੀ ਕਰੇ ਆਪਣ ਜਾਪ ਦ੍ਰਿਸ਼ਟ ਦ੍ਰਿਸ਼ਟਿਆ ਗਿਆਕਾਰੀ ਤਾਰੀ ਸਭ ਸ੍ਰਿਸ਼ਟ ਆਪ ਹੀ ਆਖ ਸਗਲ ਮੈਂ ਆਪ ਅਨਕ ਜੁਗਤ ਰਟ ਥਾਪ ਹੋ ਥਾਪ ਬਨਾਸੀ ਨਾਹੀ ਕਿਛ ਕੰਡ ਤਾਰਨ ਤਾਰ ਬ੍ਰਹਿਮੰਡ ਅਲਖ ਵੇਪ ਬਿਰਖ ਪ੍ਰਤਾਪ ਆਪ ਜਪੈਤਾ ਨਾਨਕ ਜਾਪ ਜਿਨ ਪ੍ਰਵਜਾਤਾ ਸੁਸੋਭਾ ਬੰਤ ਸਗਲ ਸੰਸਾਰ ਉਦਰੈ ਧਨਵੰਤ ਪ੍ਰਭ ਕੇ ਸੇਵਕ ਸਗਲ ਉਧਾਰ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮਿਲ ਰੇ ਕਿਰਪਾਲ ਗੁਰ ਕਾ ਸ਼ਾ ਜੈ ਪੈ ਨਿਹਾਲ ਉਨਕੀ ਸੇਵਾ ਸੂਈ ਲਾਗੜ ਇਸ ਨੂੰ ਕਿਰਪਾ ਕਰੈ ਬੜ ਭਾਗੈ ਨਾਮ ਜਪਤ ਪਾਪ ਵਿਸਰਾਮ ਨਾਨਕ ਤਨ ਪੁਰਖ ਗੌਤਮ ਕਰਮਾਨ ਯੋਗ ਸ਼ਿਕਰੈ ਸੋ ਪ੍ਰਭ ਕੇ ਰੰਗ ਸਦਾ ਸਦਾ ਬਸੈ ਹਰ ਸੰਗ ਸਹਿ ਸਬੈ ਹੋਵੈ ਸੋ ਹੋਏ ਕਰਨੇ ਹਰ ਪਛਾਣੈ ਸੋਏ ਪ੍ਰਭ ਕਾ ਗਿਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜਿਤ ਸਮਾਏ ਸਮਾਏ ਅਸੋਖਨ ਦਾਨੁਨ ਹੋ

ਉਦਰੀਐ ਨਾਨਕ ਤਸਬਲਿਹਾਰ ਅਸ਼ਟਪਦੀ ਟੋਟੇ ਗਾਡਨ ਹਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ ਸਗਲ ਕਿਰਿੰਦਾ ਜਿਸਮਨ ਮਾਹੇ ਤਿਸ ਤੇ ਵਿਰਤਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਆਪਣਾ ਸਿ ਪ੍ਰਭ ਆਪੇ ਆਪੇ ਆਪਣ ਕੀ ਕਛੂ ਨਾ ਹੋਏ ਰੇ ਸਭ ਪ੍ਰਾਣੀ ਲੋਚੈ ਕੋਏ ਤੇ ਸਿਵਨ ਨਾਹੀਂ ਤਰੈ ਕਿਸ ਕਾਮ ਗਤ ਨਾਨਕ ਜਾਪੇ ਕਰ ਨਾਮ ਰੂਪ ਮਤ ਹੋਏ ਨਾਹੀ ਮੂਹ ਹੈ ਪ੍ਰਭ ਕੀ ਰੁੱਤ ਸਗਲ ਕੜ ਸੋ ਹੈ ਧਨਵੰਤਾ ਹੋਏ ਕਿਆ ਕੋ ਘਰ ਬਹਿ ਜਾ ਸਭ ਕਿਛ ਤਿਸਕਾ ਦੀ ਆਦਰ ਬਹਿ ਅਤ ਸੂਰਜ ਜੇ ਕੋ ਕਹਾਵੈ ਪ੍ਰਭ ਕੇ ਕਲਾ ਬਿਨਾ ਕਹਿ ਧਾਵੈ ਜੇ ਕੋ ਹੋਏ ਭੈ ਦਾ ਤਾਰ ਤਿਸ ਦਿਨ ਹਾ ਜਾਨੈ ਗਾ ਵਾਰ ਜਿਸ ਗੁਰ ਪ੍ਰਸਾਦ ਉੱਟੈ ਹਾ ਰੋਗ ਨਾਨਕ ਸੋਜਨ ਸਦਾ ਅਰੋਗ ਜੋ ਮੰਦਰ ਕਾ ਥੰਮ ਤਮ ਚੁੰਗੁਰ ਕਾ ਸ਼ਬਦ ਮਨ ਹੈ ਅਸਤਮ ਮਨ ਜੋ ਪਾਖਾਣ ਨਾਵ ਚੜ੍ਹ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰ ਜਵੰਤ ਕਰ ਦੀਪਕ ਵਰਗਾਸ ਗੁਰਦਰਸਨ ਦੇਖ ਮਨ ਹੋਏ ਵਿਗਾਸ ਜੋ ਮਾਉ ਦਿਆਨਵੇ ਮਾਰਗ ਪਾਵੈ ਤੂੰ ਸਾਧੂ ਸੰਗ ਮਿਲ ਜੋ ਤਿਰਗਾਵੈ ਤੂੰ ਸੰਤਨ ਕੀ ਪਾਛਾ ਤੂਰ ਨਾਨਕੀ ਹਾਲੋ ਚਾ ਪੂਰ ਮਨ ਮੂਰ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਇਐ ਦੁਖ ਸੁ ਪ੍ਰਭ ਦੇਵਨ ਹਾਰ ਅਵਰ ਤਿਆਗ ਤੂੰ ਸਾਜ ਤਾਰ ਜੋ ਕੁਛ ਕਰੈ ਸੋਇ ਸੁਖ ਮਾਨ ਫੂਲਾ ਕਾਇ ਫਰੈ ਅਜਾਨ ਕੌਣ ਬਸਤਾ ਇਤਰੈ ਸੰਗ ਲਪਟ ਰਹਿਓ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਵਸੇ ਤੀ ਕਰ ਜਾਹੇ ਜਿਸ ਵਕਰ ਕੋ ਲੈ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਾ ਜਪ ਮਾਂ ਦੇਹੋ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਲ ਖੇ ਸੰਤੈ ਸੰਗ ਚਾਲ ਵਰਤੈ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਇ ਮੁਖੋ ਜਿਲ ਹਰ ਦਰ ਗੈ ਸੋਏ ਇਹ ਵਪਾਰ ਵਰ ਲਾ ਵਪਾਰ ਨਾਨਕ ਤਾ ਕਹਿ ਸਤ ਬਲਿਹਾਰ ਧਨ ਸਾਧਕੇ ਤੋਏ ਤੋਏ ਪੀ ਅਰ ਪ੍ਰਸਾਦ ਗੋ ਆਪਣਾ ਜੀਓ ਸਾਧਗੀ ਤੂਰ ਕਰੋ ਸ਼ਨਾ ਸਾਧ ਉਪਰ ਜਾਈਏ ਕੁਰਬਾਨ ਸਾਧ ਸਿਵ ਬੜਬਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨਕ ਬਿਘਨ ਦੇ ਸਾਧੁ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਉੱਠ ਕੇ ਸੰਤੈ ਤੇ ਆਇਆ ਸਰਬ ਸੁਖ ਨਾਨਕ ਤੇ ਪਾਇਆ ਮਿਰਤ ਕਉ ਜੀਵਾਲਨ ਹਾਰ ਭੁਖੇ ਕਉ ਦੇਵਤ ਆਧਾਰ ਸਰਬਨ ਦਾ ਜਾ ਕੇ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲੈਣਾ ਪਾਹੇ ਸਭ ਕਿਰਤ ਤਿਸਕਾ ਉਹ ਕਰਨ ਜੋਗ ਤਿਸਮ ਦੂਸਰ ਹੋਆ ਨਾ ਹੋਗਾ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉਚ ਨਿਰਮਲ ਹੈ ਕਰਨੀ ਕਰ ਕਰ ਪਰ ਉਸਕਾ ਨਾਮ ਦੀਆ ਨਾਨ ਸੋਚ ਨਿਰਮਲ ਦੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਚੀਤ ਭਗਤ ਭਗਤ ਸੁਣਿਆ ਤੇ ਲੋ ਜਾ ਕੇ ਹਿਰਦੇ ਇੱਕ ਹੋਏ ਸੱਚ ਕਰਨੀ ਸੜ ਤਾਂ ਕੀ ਰਹਿ ਤੋ ਸੱਚ ਹਿਰਦੇ

जिस होवे सब प्रसन्न अष्टपदी। अविनाशी परमन में राख मन कित प्रीत आग तिस्तय बर नाही किस कोय सर्व निरंतर एक सोय आपे बिना आपे दान गैर गंभीर गैर तो जाना। ਪਾਇ ਬ੍ਰਹਮ ਪਰਮੇਸ਼ੁਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਾਤਨੇ ਕੇ ਚਰਨੀ ਪਾਉ ਨਾਨਕੈ ਮਨ ਹੋ ਨਰਾਵ ਮਨਸਾ ਪੂਰਨ ਸਰਨ ਜੋਗ ਜੋ ਕਰ ਪਾਇ ਸੋਈ ਹੋਗ ਹਨ ਪੰਜਾ ਕਨ ਤਿਰਫੋ ਤਸਕਮ ਤਰ ਨਾ ਜਾਣੇ ਹੋਰ ਅੰਦਰੂਪ ਮੰਗਲ ਸਦ ਜਾ ਕੈ ਸਰਥੋਕ ਸੁਣੀਏ ਕਰਤਾ ਕੈ ਰਾਜ ਮੈਂ ਰਾਜੋਗ ਮੈਂ ਜੋਗੀ ਤਾਂ ਮੈਂ ਤਿਸਰ ਗ੍ਰਹਿਸਤ ਮੈਂ ਭੋਗੇ ਧਿਆਇ ਦੇ ਭਗਤੈ ਸੁਖ ਪਾਇਆ ਨਾਨਕ ਤਿਸ ਪਰ ਅਗਨਿਤ ਨ ਪਾਇਆ ਜਾ ਕੇ ਲੀਲਾ ਕੀਮਤ ਨਾਹੇ ਸਗਲ ਦੇ ਬਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੇ ਪੂਤ ਸਗਲ ਪਰੋਈ ਆਪਣੇ ਸੂਤ ਸਮਰਥ ਗਿਆਨ ਧਿਆਨ ਜਨ ਦੇ ਜਨ ਦਾਸ ਨਾਵ ਧਿਆ ਵੈਸੇ ਤੇ ਗੁਣ ਮੈਂ ਜੋ ਕੋ ਪਰਮਾ ਜਨਮ ਰਹਿ ਫਿਰਿਆ ਵੈ ਜਾਏ ਕੋਜ ਨੇ ਜਿਸਕੇ ਅਸਥਾਨ ਜੈ ਸਜਨਾ ਵੈ

ਸਤਿ ਕਰੇ ਖਿਨ ਮਾਹੇ ਪੂਰ ਰਹੇ ਪੂਰਨ ਸਮਢਾਏ ਨਾਨਾ ਬਿਦ ਕਰ ਬਣਤ ਬਣਾਈਆ ਬਿੰਦਗੀ ਮਤੇ ਆਪੇ ਪਾਏ ਸਭ ਕਰ ਤੁਸਕੇ ਸਭ ਤੁਸਕੇ ਠਾਂ ਜਪ ਜਪ ਜੀਵੈ ਨਾਨ ਕਰਨ ਆਓ ਨਾਮ ਕੇ ਤਾਰੇ ਸਗਲੇ ਜੰਤ ਨਾ ਕੇ ਤਾਰੇ ਖੰਡ ਬ੍ਰਹਿਮੰਡ ਨਾ ਕੇ ਤਾਰੇ ਸਿਮਰਤ ਵੇਦ ਪੁਰਾਨ ਨਾ ਕੇ ਤਾਰੇ ਸੁਨਣ ਗਿਆਨ ਧਿਆਨ ਨਾ ਕੇ ਤਾਰੇ ਆਗਾਸ ਪਾਤਾਲ ਨਾ ਕੇ ਤਾਰੇ ਸਗਲੇ ਅਗਾਰ ਨਾ ਕੇ ਤਾਰੇ ਪੁਰੀ ਸ ਪਵਨ ਨਾ ਕੇ ਸੰਗ ਉਦਰੇ ਸੁਨ ਸਰਵਨ ਕਰ ਕਰ ਪਲ ਸਭਨ ਨਾਮ ਲਾਏ ਨਾਨਕ ਚੌਥੇ ਪਦਵੇਂ ਸੋਜਨ ਗਤ ਪਾਏ ਰੂਪ ਸਤਿ ਜਾਗਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਥਾਨ ਕਰਤੂਤ ਸਤ ਸਤ ਜਾਗੀ ਬਾਣੀ ਸਤ ਪ੍ਰਖ ਸਮਾਇ ਸਮਾਣੀ ਸਤ ਕਰਮ ਜਾਗ੍ਰਿਤਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਸਭਜਤ ਸੈ ਸਪਲੀ ਸਤ ਨਾਮ ਪ੍ਰਭਾ ਸੁਖਦਾਇ ਵਿਸਵਾਸ ਸਤ ਨਾਨਕ ਗੁਰਤੇ ਪਾਏ ਸਤ ਵਚਨ ਸਾਧੂ ਉਪਦੇਸ਼ ਸਤਿ ਜਾਣਾ ਕਰਦੇ ਪਰਵੇਸ਼ ਸਤ ਨਿਰਤ ਪੂਜੈ ਜੇ ਕੋਈ ਨਾਮ ਜਾਵਤ ਤਾਂ ਕੀ ਗਾਥ ਹੋਏ ਆਪ ਸਤ ਕੀਆ ਸਤ ਸਤ ਆਪ ਜਾਣੇ ਆਪਣੀ ਮਿਤ ਗਾਤ ਜਿਸ ਕੇ ਸਿਰ ਸੋ ਕਰਨੇ ਹਾਰ ਵਰਨਾ ਪੂਜ ਕਰਦੇ ਵਿਚਾਰ ਕਰਦੇ ਕੀ ਮਿਤ ਨਾ ਜਾਣੇ ਕੀ ਨਾਨਕ ਜੋਤ ਸੁਭਾਵ ਸੋ ਵਰਤੀ ਆ ਵਿਸਮਨ ਵਿਸਮ ਭਏ ਵਿਸਮਾਦ ਜਿਨ ਪੂਜਤ ਸਹਾਇਆ ਸਵਾਦ ਪ੍ਰਭ ਕੈ ਰੰਗਰਾਜ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਉਤਾਤ ਘਟ ਨਹਾਰ ਜਾਗੈ ਸੰਤਰੈ ਸੰਸਾਰ ਜਨ ਕਾ ਸੇਵਕ ਸੋਭਟ ਪਾਗੀ ਜਨ ਕੈ ਸੰਗੇ ਗਲੇ ਬਲਾਗੇ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦ ਸੱਚ ਜਗਾਦ ਸੱਚ ਹੈ ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੇ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸਨ ਸਤ ਸਤ ਵੇਖਨ ਹਾਰ ਨਾਮ ਸਤ ਸਤ ਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਸਨ ਤਾ ਬੁਜਨ ਹਰ ਗੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਰਿਜਾ ਜਨ ਮਨ ਕਰਨ ਕਰਾਮ ਤਨ ਮੂਲ ਪਛਾਣਿਆ ਜਾ ਕਰਦੇ ਵਿਸਵਾਸ ਸਰਬ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈਤਨ ਪਹੁਏ ਵਸਾਨ ਜਿਸਤੇ ਉਪਰਿਤ ਸਮਾਏ ਸਮਾਨ ਵਸ ਮਾਲੇ ਵਸ ਘਟਾਏ ਤਾ ਕਾ ਭਣ ਨਾ ਕਹਿ ਨਾ ਜਾਏ ਪੂਜੈ ਪੂਜਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ ਕੋ ਠਾਕੁਰ ਕਾ ਸੇਵਕ ਆਗਿਆ ਗਾਰੇ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕੀ ਨਿਰਮਰੀਤ ਠਾਕੁਰ ਕਾ ਸੇਵ ਜਨ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਆਪਣਾ ਪਾਲਨ ਹਾਰਾ ਸੇਵਕੀ ਰੱਖ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਵਤਾਰ ਹੈ ਨਾਨਕ ਸੋ ਸੇਵਕ ਸਾ ਸਾ ਸਮਾਰ ਹੈ ਆਪਣੇ ਜਨ ਕਾ ਪਰਦਾ ਢੱਕ ਆਪਣੇ ਸੇਵਕੀ ਸਰ ਪਰ ਰੱਖੈ ਆਪਣੇ ਦਾਸ ਕਾ ਦੇਵ ਡਾਈ ਆਪਣੇ ਸੇਵਕ ਕਾ ਨਾਮ ਜਪਾਈ ਆਪਣੇ ਸੇਵਕੀ ਆਪਤ ਰੱਖਿਆ ਤਾਂ ਕਿ ਅਤਮਿਤ ਕੋ ਨਾ ਲਾਖੇ ਪ੍ਰਭ ਕੇ ਸੇਵਕ ਕਾ ਕੋ ਨਾ ਪਹੁੰਚੇ ਪ੍ਰਭ ਕੇ ਸੇ ਗੂਟੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ ਨੀ ਕੀ ਗਿਰੀ ਮੈਂ ਕਲ ਰੱਖੈ ਭਸਮ ਕਰ ਲਸਕਰ ਕੋਟ ਲਾਖ ਰਸਕਾ ਸਾਸਨ ਕੱਢ ਤੇ ਆਪ ਤਾਂ ਗੁਰ ਅੰਗ ਦੇ ਕਰ ਹਾਥ ਮਾਨ ਸ੍ਰੀ ਰਤਨ ਕਰਤ ਬਾਪਾਂ ਤਸਖੇ ਕਰਤ ਬਿਰਥੇ ਜਾਤ ਮਾਰਨ ਰੱਖੈ ਬਨਾ ਕੋਈ ਸਰਵਨੀਆ ਕਾ ਰੱਖਾ ਸੋਏ ਕਾਏ ਸੋਚ ਗ੍ਰਹਿ ਰੇ ਪ੍ਰਾਣੀ ਜਪ ਨਾਨਕ ਪ੍ਰਭ ਲੱਖ ਵਿਡਾਣੀ ਵਾਰ ਵਾਰ ਵਾਰ ਪ੍ਰਭ ਜਪਿਆ ਪੀ ਅੰਮ੍ਰਿਤੇ ਮੰਤੰਤਰ ਪੀਆ ਨਾਮ ਰਤਨ ਜਨ ਗੁਰਮੁਖ ਪਾਇਆ ਤਿਸ਼ਕੇ ਸ਼ਬਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਾਮ ਰੂਪ ਰੰਗ ਨਾਮ ਸੁਖਾ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮੰਤਨ ਨਾਮੇ ਨਾਮ ਸਮਾਨੇ ਉਠਤ ਬੈਠ ਸੁਭਤ ਨਾਮ ਕਾ ਨਾਨਕ ਜਨ ਕੈ ਸਤਿਗਾਮ ਬੋਲ ਹੋ ਜਸ ਜੇ ਬਹੁ ਦਿਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ ਕਰੇ ਭਗਤ ਆਤਮ ਕਹਿ ਚਾਹੇ ਪ੍ਰਭ ਆਪਣੇ ਸਿਉ ਰਹਿ ਸਮਾਇ ਜੋ ਹੋ ਹੋ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਤਿਸ ਕੀ ਮਹਿਮਾ ਕੌਣ ਵਿਖਾਣੋ ਤੁਸ ਕਾ ਗੁਣ ਕਹਿ ਕਿ ਨਾ ਜਾਣੋ ਹਾਰ ਪੈ ਪ੍ਰਭ ਸਹਿ ਜੂਰ ਕਹੋ ਨਾਨਕ ਸੇ ਜਨ ਪੂਰੇ ਮਨ ਮੇਰੇ ਤਨ ਕੀ ਓਟਲੇ ਮਨ ਤਨ ਆਪਣਾ ਤਨ ਜਨ ਦੇ ਜਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਭ ਤੋਂ ਕਾ ਦਾਤਾ ਤਿਸ ਕੀ ਸਾਨੂੰ ਸਭ ਸੁਖ ਪਾਵੇ ਤਿਸ ਕੇ ਦਰਸ ਪਾਵ ਮਿਟਾਵੇ ਅਵਰ ਸਿਆਨ ਸਗਲੇ ਛਾੜ ਤੁਸ ਜਨ ਕੀ ਤੋ ਸੇਵਾ ਲਾਗ ਆਵਣ ਜਾਣ ਨਾ ਹੋਵੇ ਤੇਰਾ ਨਾਨਕ ਤਿਸ ਜਨ ਕੇ ਬੂਢੋ ਸਤ ਪੈਰਾ ਸਰੋਕ ਸਤ ਪੁਰਖ ਜਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੇ ਸੰਗ ਸੇ ਕੁਦਰੈ ਨਾਨਕ ਹਰ ਗੁਣ ਗਾਉ ਅਸ਼ਟਪਦੇ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਗੁਸਦਾ ਦਿਆਲ ਸਿੱਖੀ ਗੁਰ ਤੁਰਮਤ ਮਲ ਹਰੈ ਗੁਰ ਵਚਨ ਹਰ ਨਾਮ ਚਲੈ ਸਤਿਗੁਰ ਸਿੱਖੇ ਬੰਧਨ ਕਾਟੈ ਗੁਰ ਕਾ ਸਿੱਖ ਵਿਗਾੜ ਤੇ ਹਟੈ ਸਤਿਗੁਰ ਸਿੱਖ ਕਾ ਨਾਮ ਧੰਦੇ ਗੁਰ ਕਾ ਸਿੱਖ ਵਟਭਾਗੀ ਹੈ ਸਤਿਗੁਰ ਸਿੱਖ

0: ਆਸੇ। ਤਾਉ ਤਮੈ ਠੰਡ ਵਰਤਾਈ ਅੰਤ ਪਿਆ ਦੁਖ ਨਾਠੇ ਪਾਏ, ਜਨਮ ਮਰਨ ਕੇ ਮਿਟੇ ਦਿਸੇ, ਸਾਧੂ ਕੇ ਪੂਨ ਉਪਦੇਸੇ, ਪਾਉ ਚੁੱਕਾ ਨਰ ਪਾਹੇ ਬਸੇ, ਸਗਲ ਵਿਆਦ ਮੰਥੇ ਕਹਿ ਨਸੇ। ਜਿਸ ਗਾ ਸਾਧਨ ਕਿਰਪਾ ਧਾਰੀ, ਸਾ ਸੰਗ ਜਪ ਨਾਮ ਮਰਾਰੀ, ਥਿਤ ਪਾਇ ਚੁੱਕੇ ਭ੍ਰਮ ਗਮਨ, ਸੁਨ ਨਾਨਕ ਹਰ ਹਰ ਜਸ ਸ੍ਰਵਨ, ਨਿਰਗੁਣਿਆ ਸਰ ਗੁਰ ਪੀ ਉਹੀ ਕਲਾ ਧਾ, ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ, ਆਪਣੀ ਕਿਉਂ ਤੇ ਆਪੇ ਪਾਏ, ਹਰ ਬਿੰਦੂ ਜਾ ਨਾਹੀ ਕੋਏ, ਸਰਬ ਤ੍ਰੇਕ ਸੋਏ, ਓਤ ਬੋਤ ਰਵਿਆ ਰੂਪ ਰੰਗ, ਪੈ ਪ੍ਰਗਾ ਸਾਧ ਗੈ ਸੰਗ, ਰਾਜ ਰਚਨ ਆਪਣੀ ਗਲ ਤਾਰੇ, ਅਨਕ ਬਾ ਨਾਨਕ ਬਲੇ ਹਾਰੀ ਸਲੋਕ, ਸਾਧ ਨਾ ਚੱਲ ਬਿਨ ਭਜਨ, ਵੇਖਿਆ ਸਗਲੀ ਚਾਰ, ਹਰ ਹਰ ਨਾਮ ਕਮਾਵਨਾ, ਨਾਨਕ ਇਹੋ ਤਨ ਸਾਰੇ ਅਸ਼ਟ ਪਦੇ, ਸੰਤ ਜਨਾ ਮਿਲ ਕੌਰ ਵਿਚਾਰ, ਇੱਕ ਸਿਮਰਨ ਨਾਮ ਆਧਾਰ, ਅਬਰ ਪਾਉ ਸਵਾਮੀ ਤੇ ਵਿਸਾਰ, ਚਾਰਨ ਕਮਲ ਰਿਦ ਮੈਂ ਉਰਤਾਰ, ਕਰਨ ਕਾਰਨ ਸੋ ਪ੍ਰਭ ਸਮਰੱਥ, ਦ੍ਰਿੜ ਕਰ ਗੋ ਨਾਮ ਹਰ ਵੱਥ, ਇਹੋ ਦਿਨ ਸੁਚੋ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਲ ਮਤ, ਇਹ ਕਾਸ ਰੱਖੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਏ, ਜਿਸ ਤਨ ਕਾ ਚਾਰ ਕੁੰਟ ਉਠਧਾਵੇ, ਸੋ ਤਨ ਹਰ ਸੇਵਾ ਤੇ ਭਾਵੇ, ਜਿਸ ਕਾ ਨਿਜ ਵਾਥੈ ਮਿਤ, ਸੋ ਸੁਖ ਸਾਧ ਸੰਗ ਪ੍ਰੇਤ, ਜਿਸ ਸੋਭਾ ਕੋ ਕਰੇ ਭਲੀ ਕਾਨੀ, ਸਾਸੋ ਬਾਬਾ ਹਰ ਕਿਸ਼ਾ ਨਿਉਨ ਕੋ ਪਾਵਿ, ਰੋਗ ਨਾ ਜਾਏ, ਰੋਗ ਮਿਟੇ ਹਰ ਅਵਖਤ ਲਾਏ, ਸਾਰੇ ਮਨ ਨਿਧਾਨ ਮੈਂ ਹਰ ਨਾਮ ਨਿਧਾਨ, ਜਪ ਨਾਨਕ ਦੁਰਗੈ ਪ੍ਰਵਾਨ, ਮਨ ਪ੍ਰਬੋਧ ਹਰ ਗੈ ਨਾਇ, ਦੈ ਤੇ ਸਾਵ ਦਾ ਬੈਠਾਏ, ਤਾ ਕਾ ਬੈਗਨ ਨਾ ਲਾਗੈ ਗੋ, ਜਾਗਰ ਦੇ ਵਸੈ ਹਰ ਸੋਏ ਕਾਲ, ਤਾਤੀ ਠਾਂਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾ, ਭਵਨ ਸਾਹਿਬ ਉਹਨੂੰ ਆਸ ਭਗਤ ਪਾਇਆ ਤਿਮ ਪ੍ਰਗਾਸ, ਤਿਤ ਕਰ ਜਾਏ ਵਸੈ ਅਵਿਨਾਸੀ ਕਾ, ਨਾਨਕ ਕਾਟੀ ਜਮ ਫਾਸੀ, ਤਤ ਵਿਚਾਰ ਗਿਆ ਜਨ ਸਾਚਾ, ਜਨ ਮੇਰਾ ਸੋ ਕਾਚੋ ਕਾਚਾ, ਆਵਾ ਗਵਨ ਮਿਟੈ ਪ੍ਰਭ ਸੇਵ, ਆਪ ਤਿਆਗ ਸਰਨ ਗੁਰਦੇਵ, ਅੰਮ੍ਰਿਤ ਜਨ ਕਾਹੇ ਉਧਾਰ, ਹਰ ਹਰ ਸਿਮਰ ਪ੍ਰਾਣ ਆਧਾਰ, ਅਨਕ ਪਵਨ ਛੋਟਨ ਹਰ ਸਿਮਤ, ਸਾਸ ਬੇਂਦ ਵਿਚਾਰ, ਹਰ ਕੀ ਭਗਤ ਕਰੋ ਮਨ ਲਾਏ, ਮਨ ਮਛਿਤ ਨਾਨਕ ਫਲ ਪਾਏ, ਸੰਗ ਨਾ ਚਾਲਸ ਤੇਰੇ ਧਨਾ, ਤੂੰ ਕਿਆ ਲਵਟਾਵੇ ਮੁਰਖ ਮਨਾ, ਸੋ ਤਮੀਦ ਕੁਟੰਬ ਅਰਬਨਤਾ, ਤੇ ਕਹੋ ਤੁਮ ਕਵਨ ਸੁਨਾਥਾ, ਰਾਜ ਰੰਗ ਮਾਇ ਵਿਸਤਾਰ, ਤੇ ਕਹੋ ਕਵਨ ਛੁਟਕਾਰ, ਅਸ ਹਸਤੀ ਰਤ ਅਸਵਾਰ, ਝੂਠਾ ਡਾਂ ਝੂਠ ਬਸ, ਸਾਰੀ ਜਿਨ ਦੀ ਸਬੂਜਨਾ, ਬੇਗਾਨਾ ਨਾਮ ਬਿਸਾ ਨਾਨਕ ਬਜਤਾਨਾ, ਗੁਰ ਕੀ ਮਤ ਤੂੰ ਲੈ ਆਨੇ, ਭਗਤ ਬਿਨਾ ਵੇ ਡੂਬੇ ਸਿਆਣ, ਕੀ ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ, ਚਰਨ ਕਮਲ ਰੱਖੋ ਮਨ ਮਾਹੇ, ਜਨਮ ਜਨ ਕੇ ਕਿਲ ਵਿਕ ਜਾਏ, ਆਪ ਜਪੋ ਆਪਣਾ ਨਾਮ ਜਪਾਵੋ, ਸੁਣਤ ਕੈਤ ਰਹਿਤ ਕਦ ਪਾਵੋ, ਸਾਰ ਪੂਤ ਸਤਰ ਕੋ ਨਾਉ, ਸਹਿ ਸਪੈ ਨਾਨਕ ਗੁਣ ਗਾਓ, ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜੈ ਹੋ ਮੈਂ ਬਿਖ ਪੈਲ, ਹੋਏ ਚਿੰਤ ਵਸੈ ਸੁਖ ਨਾਲ, ਸਾਸ ਕਰਾ ਸਰ ਨਾਮ ਸੰਭਾਲ, ਛਾਟ ਸਿਆਨਮ ਸਗਲੀ ਮਨਾ, ਸਾਧ ਸੰਗ ਭਾਵੈ ਸਰ ਧਨਾ, ਹਰ ਪੂੰਜੀ ਸੰਚ ਕਰੋ ਵਿਹਾਰੀਆਂ, ਸੁਖ ਦਰਗੇ ਜੈਕਾਰ, ਸਰਮਿੰਦਰ ਤੇਕ ਦੇਖ ਕਹੋ, ਨਾਨਕ ਜਾ ਕੇ ਮਤ ਸੁਖ ਦੇਗਾ, ਇੱਕ ਜਾਪੇ ਕੋ ਸਾਲਾ, ਇੱਕ ਸਿਮਰੇ ਕੋ ਮੁਨਿਆ, ਹੇ ਇੱਕ ਸਕੇ ਗੁਣ ਗਾਓ, ਅਨੰਤ ਮੰਤ ਜਾਪੇ ਕ ਭਗਵੰਤ, ਇੱਕ ਇੱਕ ਕਰ ਆਪ ਪੂਰਨ ਪੂਰ ਹੈ ਪ੍ਰਭ, ਆਪਨ ਕੇ ਵਿਸਤਾਰ ਏਕ ਤੇ ਪਏ, ਇੱਕ ਰਾਤ ਪ੍ਰਾਠ ਦਗਾਏ, ਮਨ ਤੰਤਰ ਏਕ ਪ੍ਰਭ ਰਾਤਾ, ਗੁਰ ਪ੍ਰਸਾਦ ਨਾਨਕ ਇੱਕ ਜਾਤਾ, ਸਰੋਕ ਫਿਰਤ ਫਿਰਤ ਪ੍ਰਭ ਆਇਆ, ਭਰਿਆ ਤੋ ਸਰਣਾਏ, ਨਾਨਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਇਆ ਅਸ਼ਟਪਦੀ, ਜਾਤ ਜਾਚੇ ਪ੍ਰਵਦਾਨ ਕਰ ਕਿਰਪਾ ਦੇਵ, ਹਰ ਨਾਮ ਸਾਧਨਾ ਕੀ ਮੰਗੋ ਤੋਰ, ਪਾਰ ਬ੍ਰਹਮੇ ਸ਼ਰਧਾ ਪੂਰ, ਸਦਾ ਸਦਾ ਪ੍ਰਭ ਕੇ ਗੁਣ ਗਾਵ, ਸਾਸ ਸਾਸ ਪ੍ਰਭ ਤੁਮ ਤੇ ਆਵ, ਅਚਾਨਕ ਮਨ ਸਿਉ ਲਾਗੈ ਪ੍ਰੀਤ, ਭਗਤ ਕਰ ਪ੍ਰਭ ਕੀ ਨਿਤ ਨੀਤ,
1: ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ, ਹਰਿ ਸੁਪਾਵੇ।

ਬਿਰਲਾ ਕੋਏ ਜਿਨ ਚਾਖੇ ਸੇ ਜਨ ਤ੍ਰਿਪਤਾਨ ਹੈ, ਪੂਰਨ ਪੁਰਖ ਨੇ ਡੋਲਾ ਨੇ। ਸੋ ਪਰ ਪਰੇ ਪ੍ਰੇਮ ਰਸ ਰੰਗ ਉਪਜੈ ਚਾਓ, ਸਾਧ ਕੇ ਸੰਗ ਪਰੇ ਸ਼ਰਨਾਨ ਸਭ ਤਿਆਗ, ਅੰਤਰ ਪ੍ਰਗਾਸ ਆਨੰਦ ਲਿਵਲਾਕ, ਬਿਡਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਹਿਰਦੇ ਸੁਖ ਹੋਏ। ਸੇਵਕ ਕੀ ਮਨ ਸਾਵੋਰੀ ਭਈ, ਸਤਿਗੁਰ ਤੇ ਨਿਰਮਲ ਮਤ ਲਈ, ਜਨ ਕੋ ਪ੍ਰਭ ਹੋਇਓ ਦਿਆਲ। ਸੇਵਕ ਕੀ ਨੂੰ ਸਦਾ ਨਿਹਾਲ, ਬੰਧਨ ਕਾਟ ਮੁਕਤ ਜਨ ਭਇਆ, ਜਨ ਮਰਨ ਦੁਖ ਭਰਮ ਗਇਆ। ਇਛਪੁਨੀ ਸ਼ਰਦਾਸ ਪੂਰੀ ਰਵ ਰਿਆ, ਸਤਸੰਗ ਹਜੂਰੀ ਜਿਸ ਕਾ ਸਾਥ ਲਿਆ, ਮਿਲਾਏ ਨਾਨਕ ਭਗਤੀ ਨਾਮ ਸਮਾਏ। ਸੋ ਕੇ ਵਿਸਰੇ ਜੇ ਘਾਲ ਨਾ ਭਾਨੇ, ਸੋ ਕੇ ਵਿਸਰੇ ਜੇ ਕੀ ਆ ਜਾਣੇ, ਸੋ ਕੇ ਵਿਸਰੇ ਜਿਨ ਸਭ ਕੁਛ ਦਿਆ, ਸੋ ਕੇ ਵਿਸਰੇ ਜੇ ਜੀਵਨ ਜੀਆ। ਸੋ ਕੇ ਵਿਸਰੇ ਜਗਨ ਮੇ ਰਾਖੇ, ਗੁਰ ਪ੍ਰਸਾਦ ਕੋ ਬਿਰਲਾ ਲਾਖੇ, ਸੋ ਕੇ ਵਿਸਰੇ ਜੇ ਵਿਖਤੇ ਕਾਢੇ, ਜਨਮ ਜਨਮ ਕਾ ਟੁੱਟਾ ਕਾਢਿਆ, ਗੁਰਪੂਰੇ ਤਤ ਹੈ ਬੁਝਾਇਆ, ਪ੍ਰਭਨਾ ਨਾਨਕ ਜਨ ਧਿਆਇਆ। ਸਾਜਨ ਸੰਤ ਕਰੋ ਇਹ ਕਾਮਾਂ, ਤਿਆਗ ਜਪੋ ਹਰ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਆਪਣਾ ਨਾਮ ਜਪਾਵੋ, ਭਗਤ ਪਾਏ ਤ੍ਰਿਆ ਸੰਸਾਰ ਬਿੰਦ, ਭਗਤੀ ਤਨ ਹੋ ਸੇਸ਼ਾਰ, ਸਰਬ ਕਲਿਆਣ ਸੁਖ ਨਿਦ ਨਾਮ, ਬੂਟ ਜਾਤ ਪਾਏ ਵਿਸ਼ਰਾਮ। ਸਗਲ ਦੂ ਕਹਾਓ ਵਤਨਾਸ, ਨਾਨਕ ਨਾਮ ਜਪੋ, ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਮਨ ਤਨੰਤਰ ਹੀ ਸਵਾਉ, ਨਿਤ ਰੇਕ ਦਰ ਸੁਖ ਹੋਏ, ਮਨ ਵਿਕਸਿਤ ਸਾਧ ਚਰਨ ਧੋਏ। ਭਗਤ ਜਿਨਾ ਕੇ ਮੰਤਰ ਰੰਗ, ਬਿਰਲਾ ਕਹੂ ਭਾਵੇ ਸੰਗ, ਏਕ ਬਸਦੀ ਜੈ ਕਰਮਾਇਆ, ਗੁਰ ਪ੍ਰਸਾਦ ਨਾਮ ਜਪ ਲਿਆ, ਤਾਂ ਕਿ ਉਪਮਾ ਕਹੀ ਨਾ ਜਾਏ, ਨਾਨਕ ਨੇ ਸਰਬ ਸਮਾਏ। ਪ੍ਰਭ ਬਖਸ਼ਾਂ ਦੀਨ ਦਿਆਲ, ਭਗਤ ਵਿਛਲ ਸਦਾ ਕਿਰਪਾਲ, ਨਾਥ ਨਾਥ ਗੋਬਿੰਦ ਗੋਪਾਲ, ਸਰਬ ਕਟਾ ਕਰਤ ਪ੍ਰਿਤਪਾਲ, ਆਦਿ ਪੁਰ ਕਾਰਨ ਕਰਤਾਰ, ਭਗਤ ਜਿਨਾ ਕੇ ਪ੍ਰਾਨ ਆਧਾਰ। ਜੋ ਜਿਸ ਪਿਸ ਹੋਏ ਪੁਨੀਤ, ਭਗਤ ਪਾਏ ਲਾਵੇ, ਮਨ ਹੀ ਥਮ ਨਿਰਗੁਣਿਆਰ, ਨੀਚ ਅਜਾਨ, ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ, ਸਰਬ ਬੈਕੁੰਠ ਮੁਕਤ ਮੁਖ ਪਾਇਕ, ਨਿਮ ਹਰ ਕੀ ਗੁਣ ਗਾਏ। ਅਨਕ ਰਾਜ ਭੋਗ ਵਿਡੇ ਹਰ ਕੇ ਨਾਮ ਕੀ ਕਥਾ, ਮਨ ਭਾਈ ਬਹੁ ਭੋਜਨ ਕਾ ਪ੍ਰਸੰਗੀ, ਦਰਸਨਾ ਜਪਤੀ ਹਰ ਹਰ ਨੀਤ ਭਲੀ ਸੁਕਰਨੀ, ਸੋਭਾ ਧਨਵੰਤ ਹਿਰਦੈ ਵਸੈ ਪੂਰਨ ਗੁਰਮੰਤ, ਸਾਧ ਸੰਗ ਪ੍ਰਭ ਦੇਹੁ ਨਿਵਾਸ, ਸਰਬ ਸੁਖ ਨਾਨਕ ਪ੍ਰਕਾਸ ਲੋਕ, ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ, ਆਪਨ ਕੀਆ ਨਾਨਕ ਆਪੇ ਹੀ ਫਿਰ ਜਾਪ। ਅਸ਼ਟਪਦੀ ਜਬਾ ਕਾਰੇ ਕਛਨ ਜਿਸ਼ਟੇਤਾ, ਪਾਪੁਨ ਤਬ ਕਹਿਤੇ ਹੋਤਾ, ਜਬ ਧਾਰੀ ਆਪਨ ਸੁਨ ਸਮਾਤਾ, ਬੈਰ ਵਿਰੋਧ ਕਿਰ ਸੰਗ ਕਮਾਤ, ਜਾਬ ਇਸ ਕਵਰਨ ਚਿੰਨ, ਜਾਬ ਤਵਰ ਸੋ ਕੁੱਕ ਸੇ ਬਿਆਵਤ, ਜਬ ਆਪਨ ਆਪ ਆਪ ਪਾਰਵਨਤਾ, ਮੋਹ ਖਾਂ ਕੇ ਸੋਭਤ ਭਰਮ, ਆਪਨ ਕੇ ਲਾਭਰਤੀ ਜਾ ਨਾ ਕਰਨੇ ਹਾਰ, ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਦਾ, ਬੰਦ ਮੁਕਤ ਕੋ ਕਿਸ ਕੋ ਕਨੀ, ਜਬ ਇੱਕ ਹਰ ਗੁਮ ਪਾਰ, ਥਪ ਨਰਕ ਸੁਰ ਕਾ ਕੌਣ ਉਤਾਰ, ਜਬ ਨਿਰਗੁਣ ਪ੍ਰਭ ਸੇ ਸਿਪਾਹ, ਤਬ ਸ਼ਿਵ ਸ਼ਕਤ ਕਹੋ ਕਿ ਚੜਾਏ, ਜਬ ਆਪੇ ਆਪ ਆਪਣੀ ਜੋਤ ਹੈ, ਤਬ ਕਵ ਨਿਡਰ ਕਮਨ ਕਦੜ ਰਹੇ, ਆਪਣ ਚਲ ਤਪ ਕਰਨੇ ਹਾਰ, ਨਾਨਕ ਠਾਕੁਰ ਗਮ ਪਾਰ, ਅਵਿਨਾਸੀ ਸੁਖਾ ਪਨਾਸਨ ਤਹਿ ਜਨਮ ਰਣ ਕਹੋ, ਕਾ ਬਿਨਾਸਨ ਜਾ ਪੂਰਨ ਕਰਤਾ, ਪ੍ਰਭ ਸੋਏ ਤਬ ਜਮ ਕੀ ਤਰਾਸ, ਕਹੋ ਕਿ ਸੋਏ ਜਬ ਉਗਤ ਗੋਚਰ ਪ੍ਰਭ ਏਖਾ, ਤਬ ਚਿਤ੍ਰ ਗੁਪਤ ਕਿਸ ਪੂਛਤ ਲੇਖਾ, ਜਬਨਾਥ ਨੰਜਨ ਗੋਚਰ ਗਾਦਿ, ਤਬ ਕੌਣ ਛੁਟੇ ਗੁਣ ਬੰਧਨ ਮਾਦੇ, ਆਪਣਾ ਪਾਪ ਹੀ ਚਰਜਾ, ਨਾਨਕ ਆਪ ਰੂਪ ਆਪ ਹੀ ਪਰਜਾ, ਜਹ ਨਿਰਮਲ ਪੁਰਖ ਪੁਰਖ ਪਤ ਹੋਤਾ, ਤਹਿ ਬਿਨ ਮੈਲ ਕਹੋ ਕਹਿ ਧੋਤਾ, ਜੈ ਨਿਰੰਜਨ ਨਿਰੰਕਾਰ ਨਿਰਵਾਨ, ਤੈ ਕੌਣ ਕੁਮਾਨ ਕੌਣ ਬਿਮਾਨ, ਜੈ ਸਰੂਪ ਕੇਵਲ ਜਗਦੀਸ਼, ਤੈ ਛਲ ਛਦਰ ਲਖਤ ਕਉ ਕੀਸ, ਜੈ ਜੋਤ ਸਰੂਪ ਜੋਤ ਸੰਗ ਸਮਾਵਤ, ਹੈ ਕਿਸੈ ਭੁਕਮ ਦਰਪਤਾਵੈ, ਕਰਨ ਕਰਾਵਨ ਕਰਨੇ ਹਾਰ, ਨਾਨਕ ਕਰਤੇ ਕਾ ਨਾਹੀ ਸਮਾਰ, ਜਬ ਆਪਣੀ ਸੋਭਾ ਆਪਣ ਸੰਗ ਬਣਾਏ, ਤਬ ਖਬਰ ਮਾਏ ਬਾਪ ਮੈਂ ਤਰਸਤ ਭਾਈ, ਜੈ ਸਰਬ ਕਲਾ ਆਪੇ ਪ੍ਰਵੀਨ, ਤੈ ਵੇਦ ਕਦੇ ਕਹਾਂ ਕਉ ਚੀਨ, ਜਬ ਆਪਣਾ ਪਾਪ ਉਧਾਰੇ, ਤਾਓ ਸ਼ਗਨ ਸ਼ਗਨ ਕਹਾਂ ਵਿਚਾਰੇ, ਜੈ ਆਪਣੋ ਚਾਪਨ ਆਪਨੇਰਾ, ਤਹਿ ਕੌਣ ਠਾਕੁਰ ਕਨ ਕਹੀਆ, ਚੇਰਾ ਬਿਸਮਨ ਬਿਸਮ ਰਹੇ ਬਿਸਮਾਦ, ਨਾਨਕ ਆਪਣੀ ਗਤ ਜਾਨੋ ਆਪ, ਜੈ ਛਲ ਸ਼ੀਤ ਭੇਦ ਸਮਾਇਆ, ਹਾਂ ਕਿਸੇ ਵਿਆਪਤ ਮਾਇਆ, ਆਪਸ ਕੋ ਆਪੇ ਆਦੇਸ਼, ਤਿਹ ਗੁਣ ਕਾ ਨਾਹੀ ਪਰਵੇਸ਼, ਜੈ ਏਕ ਏਕ ਏਕ ਭਗਵੰਤਾ, ਤੈ ਕੌਣ ਨਚਿੰਦ ਕਿਸ ਲਾਗੈ ਚਿੰਤਾ, ਜੈ ਆਪਣਾ ਪਾਪ ਦਿਆਰੇ, ਤੈ ਕੌਣ ਕਥੈ ਕੌਣ ਸੁਣਿਆ ਹਾਰਾ, ਬਹੁ ਬੇਅੰਤ ਉਸਤੇ ਉੱਚਾ, ਨਾਨਕ ਆਪਸ ਕੋ ਆਪੇ ਪਹੁੰਚਾ, ਜਹੇ ਆਪ ਰਜੋ ਪ੍ਰਪੰਚ ਕਾਰ, ਤਿਹ ਗੁਣ ਮੈਂ ਕੀ ਨੋ ਵਿਸਥਾਰ, ਪਾਪਨ ਤੈ ਭਈ ਕਹਾਵਤ, ਕੋ ਰਰ ਕੋ ਸੁਰਗ ਬਿਛਾਵਤ, ਆਲ ਜਾਲ ਮਾਇਆ ਜੰਜਾਲ, ਹੋਮੈ ਮੋਹ ਭਰਮ ਪੈ ਪਾਰ, ਦੁਖ ਸੁਖ ਮਾਨ ਅਪਮਾਨ, ਅਨਕ ਪ੍ਰਕਾਰ ਕੀਓ ਬਖਿਆਨ, ਆਪਨ ਕੇ ਲਾਪ ਕਰ ਦੇ ਕੇ ਖੇਲ ਸਕੋਚੈ, ਤਉ ਨਾਨਕ ਕੇ ਜਹੇ ਭਗਤ, ਜਹੇ ਅਭਗਤ ਭਗਤ ਤਹਿ ਆਪ, ਜੈ ਪਸਰੈ ਪਸਰ ਸੰਤ ਪ੍ਰਤਾਪ, ਦੋ ਪਾਕਾ ਆਪੇ ਧਨੀ ਉਨਕੀ ਸੋਭਾ, ਅਨੁਹੋ ਬਨੀ ਆਪੇ ਕੌਤ ਕਰੇ, ਅਣਦ ਜੋ ਜਾਪੇ ਰਸ ਭੋਗ, ਨਿਰ ਜੋਗ ਜਿਸ ਭਾਵਿਤ ਸਾਪੈ ਨਾ ਲਾਭ ਹੈ, ਜਿਸ ਭਾਵਿਤ ਉਸ ਖੇਲ ਖਿਲਾਵੈ, ਬੀਸ਼ਮਾਰ ਥਾਇਆ ਗਣਤੇ ਤੋਲੈ, ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੈ, ਸਲੋਕ ਜੀ ਜੰਤ ਕੇ ਠਾਕੁਰ ਆਇਆ ਪੇ ਵਰਤਨ ਹਾਰ, ਨਾਨਕ ਕੋ ਪਸਰਿਆ ਦੂਜਾ ਕਹਿ ਦਿਸ਼ਟਾਰ, ਅਸ਼ਟਪਦੀ ਆਪ ਕਥੇ ਆਪ ਸੁਣੇ ਹਾਰਾ ਪੇ ਕਾਬਿਸਾਰ, ਜਾਤਿ ਭਾਵੇ ਤਾਂ ਸਿਸ਼ਟੋ ਪਾਏ, ਆਪਣੇ ਮਾਣੇ ਲੈ ਸਮਾਏ, ਤੁਮ ਤੇ ਭਿੰਨ ਨਹੀਂ ਕਿਛ ਹੋਏ, ਆਪਨ ਸੁਤ ਸਬਜੈਕਟ ਪਰੋਏ,
ਜਾਖੋ ਪ੍ਰਭ ਜੀ ਉਹ ਆਪ ਜਾਏ ਸਚਨਾਮ ਸੋਈ ਜਨ ਪਾਏ ਸੋ ਸਮਦਰਸ਼ੀ ਤਤ ਕਾ ਬੇਤਾ ਨਾਨਕ ਸਗਲ ਸਿਸ਼ਟ ਕਾ ਜੇਤਾ ਜੀ ਜਨ ਤ੍ਰਿਸਤਾ ਕਿਹਾ ਦੀਨ ਦਿਆਲ ਨਾਥ ਕੁਨਾਥ ਜਿਸ ਰਾਖੈ ਤਿਸ ਕੋਈ ਨਾ ਮਾਰੇ ਸੋ ਮੋਆ ਜਿਸ ਮਨੋ ਵਿਸਾਰੇ ਤਿਸ ਤਜਵਰ ਕਹਾਂ ਕੁਝ ਆਏ ਸਭ ਸ੍ਰੀ ਨਿਰੰਜਨ ਰਾਏ ਜੀ ਕੀ ਜੁਗਤ ਜਾਂ ਕੇ ਸਭ ਹਾਥ ਅੰਤਰ ਬਾਹਰ ਜਾਨੋ ਸਾਥ ਗੁਣ ਨਿਧਾਨ ਮਿਹਨਤ ਪਾਰ ਨਾਨਕ ਦਾ ਸਦਾ ਬਲਿਹਾਰ ਪੂਰਨ ਪੁਰ ਹੈ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੇ ਆਪਣ ਤਰਜਾਮੀ ਰਹੇ ਵਿਆਪ ਪ੍ਰਿਤ ਪਾਲੇ ਜੀਨ ਬਹੁ ਭਾਂਤ ਜੋ ਜੁਰ ਜਿਸ ਸਿਧਿਆਤ ਜਿਸ ਭਾਵੇ ਤਿਸ ਲਈ ਮਿਲਾਏ ਭਗਤ ਕਿਰੇ ਹਰ ਕੀ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਰ ਨਾਨਕ ਇੱਕ ਜਾਣਿਆ ਜਨਲਾ ਕਾ ਹਰ ਇੱਕ ਨਾ ਤਿਸ ਕੀ ਆਸਨਾ ਬਿਰਥੀ ਜੈ ਸੇਵਕ ਕਾ ਸੇਵਾ ਬਿਨੈ ਹੁਕਮ ਬੁਝ ਪਰਮਪਦ ਪਾਈ ਇਸ ਦੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਮੰਦਨ ਤੁਰ ਭਏ ਨਿਰਵੈਰ ਅੰਦਨ ਪੂਜੇ ਗੁਰ ਕੇ ਪੈਰ ਇਹ ਲੋਕ ਸੁਖੀ ਪਰਲੋਕ ਸੁਹੇਲੇ ਨਾਨਕ ਹਰ ਪ੍ਰਭਾਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਨ ਤਰਨ ਕਹੇ ਸਵਾਉ ਆਠ ਫਿਰ ਪਾਪੇ ਖੋ ਨੇਰਾ ਮਿਟੇ ਅਗਿਆਨ ਮਨਸ਼ੈ ਅੰਧੇਰਾ ਸੁਨ ਉਪਦੇਸ਼ ਹਿਰਦੈ ਬਸਾਵ ਮਨਸ਼ੇ ਨਾਨਕ ਫਲ ਪਾਵੋ ਹਲਤ ਪਲ ਦੋਲਿਹੋ ਸਵਾਰ ਰਾਮ ਨਾਮ ਅੰਤਰ ਉਰਧਾਰ ਪੂਰੇ ਗੁਰ ਕੀ ਪੂਰੀ ਦਿਖਾ ਜਿਸ ਮਨ ਵਸੈ ਤੇ ਸਾਚ ਪ੍ਰੇਖਿਆ ਮੰਤਰ ਨਾਮ ਚ ਭੋਲੇ ਬੁਲਾਏ ਦੁਖ ਦਰਦ ਮੰਤੇ ਬਹੁ ਜਾਏ ਸਚ ਵਪਾਰ ਕਰੋ ਵਪਾਰੀ ਨਰਕਾ ਨੇ ਮੈਂ ਖੇਪ ਤੁਮਾਰੇ ਏਕਾ ਟੇਕ ਰਖੋ ਮਨ ਮਾਹੇ ਨਾਨਕ ਬਹੁ ਨਾ ਆਵੇ ਜਾਏ ਤਿਸ ਤੇ ਦੂਰ ਕਹਾਂ ਕੋ ਜਾਏ ਉਬਰੇ ਰਾਕਨ ਹਾਰ ਤੇ ਆਏ ਨਿਰਭਉ ਜਪੈ ਸਕਲ ਭਉ ਮਿਟੇ ਪ੍ਰਭ ਕਿਰਪਾ ਦੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੇ ਦਿਸ ਨਾਹੀ ਦੁਖ ਨਾਮ ਚ ਬਤਵਨ ਹੋ ਬਤ ਸੁਖ ਚਿੰਤਾ ਜਾਏ ਮਿਟੇ ਅਹੰਕਾਰ ਤੇ ਜਨ ਕੋਈ ਨਾ ਪਹੁੰਚਣ ਹਾਰ ਸਿਰ ਉੱਪਰ ਠਾਂਡਾ ਗੁਰਸੂਰਾ ਨਾਨਕ ਤਾਂ ਕੀ ਕਾਰਜ ਪੂਰਾ ਮਤ ਪੂਰੇ ਅੰਮ੍ਰਿਤ ਜਾ ਕੇ ਦ੍ਰਿਸ਼ ਦਰਸ਼ਨ ਭੇਖ ਉਦਰਤ ਸ੍ਰੇਸ਼ਟ ਜਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਵਸੈ ਸੁਹੋਤ ਨਿਹਾਲ ਤਾਂ ਕਿ ਨਿਕਟ ਨਾਵਦ ਕਾਲ ਅਮਰ ਪਹਿ ਅਮਰਾਪਿਤ ਪਾਇਆ ਸਾਧ ਸੰਗ ਨਾਨਕ ਕਰ ਧਿਆਇਆ ਸਲੋਕ ਗਿਆਨ ਅੰਜਨ ਗੁਰਦਿਆ ਗਿਆਨ ਦੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗਤ ਪ੍ਰਭਿਠਾ ਨਾਮ ਪ੍ਰਭੂ ਕਾਲਾ ਕਾ ਮਿੱਠਾ ਸਗਲ ਸਮੱਗਰੀ ਇੱਕ ਸਘਟ ਮਾਹੇ ਨਿਕਰੰਗ ਨਾਨਾ ਦਿਸਾਏ ਨਾ ਅੰਮ੍ਰਿਤ ਪ੍ਰਭ ਕਾ ਨਾਮ ਦੇ ਹੀ ਮੈਸ ਕਾ ਵਿਸ਼ਰਾਮ ਸੁਣ ਸਮਾਧਨ ਤੈਨਾਤ ਕਹਿਣਾ ਜਾਈ ਚਰਚ ਬਿਸਮਾਤ ਤਿੰਨ ਦੇਖਿਆ ਰਸਾਬ ਦਿਖਾਏ ਨਾਨਕ ਤੇ ਜਨ ਸੋ ਜੀ ਪਾਏ ਸੋਵਨ ਤਰਸੋ ਬਹਾਰ ਅਨੰਦ ਘੜਕੜ ਪਿਆ ਪ੍ਰਿਆ ਭਗਵੰਤ ਧਾਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬੰਦਨ ਪਰਬਤ ਹੈ ਪਾਰ ਬ੍ਰਹਮ ਜੈ ਸਿਆ ਗਏ ਤੈਸਾ ਕਰਮ ਬਾਣ ਪਾਣੀ ਬੈਸਨ ਤੁਰ ਮਾਹੇ ਚਾਰ ਕੁੰਡ ਦਾ ਦਿਸੇ ਸਮਾਹੇ ਤਿਸ ਤੇ ਬਿਨਾ ਨਹੀਂ ਕੋਠਾ ਉਗੁਰ ਪ੍ਰਸਾਦ ਨਾਨਕ ਸੁਖ ਪਾਓ ਵੇਦ ਪੁਰਾਣ ਸਿਮਰਤ ਮੈਂ ਦੇਖ ਸਰਸੀ ਸੁਰਨ ਕਤਰ ਮੈਂ ਏਕ ਬਾਣੀ ਪ੍ਰਭ ਕੇ ਸਭ ਕੋ ਬੋਲੈ ਆਪ ਡੋਲ ਨਾ ਕਬ ਹੋਂ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲ ਨਾ ਪਾਈਆ ਗੁਣਿਆ ਮੋਲ ਸਰਬ ਜੋਤ ਮੈਂ ਜਾਂ ਕਿ ਜੋ ਧਾਰ ਸਵਾਮੀ ਮੋਤ ਬੋਧ ਗੁਰ ਪ੍ਰਸਾਦ ਪਰਮ ਕਾ ਨਾਸ ਨਾਨਕ ਤਿਨ ਮੈਂ ਹਾਂ ਵਿਸ਼ਵਾਸ ਸੰਤ ਜਨਾ ਕਾ ਪੇਕਨ ਸਭ ਰਮ ਸੰਤ ਜਨਾ ਕੇ ਹਿਰਦੇ ਸਭ ਧਰਮ ਸੰਤ ਜਨਾ ਸੁਨੇ ਸ਼ੁਭ ਬਚਨ ਸਰਬ ਵਿਆਪੀ ਰਾਮ ਸੰਗਰ ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਈ ਸੋਈ ਸੁਖ ਮਾਨਿਆ ਕਰਨ ਕਰਾਵਨ ਹਰ ਪ੍ਰਭ ਜਾਣੇ ਅੰਤਰ ਪਸੇ ਬਾਹਰ ਵੀ ਉਹੀ ਨਾਨਕ ਦਰਸ਼ਨ ਦੇਖ ਸਮ ਉਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਦੇ ਸਕਲੀ ਉਤਪਾਤ ਤਿਸ ਭਾਵੇ ਦਾ ਕਰੇ ਵਿਸਤਾਰ ਤਿਸ ਭਾਵੇ ਦਾ ਇੱਕ ਓਂਕਾਰ ਅਨਕਲਾ ਰੱਖੀ ਨਾ ਜਾਏ ਜਿਸ ਭਾਵੇ ਤਿਸ ਲਏ ਮਲਾਏ ਕਮ ਨਿਕਟ ਕਮਨ ਕਹੀਏ ਦੂਰ ਆਪੇ ਆਪਾ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਜਨਾ ਬੁਜਾਏ ਸਰ ਭੂਤਾ ਵਰਤਾਰਾ ਸਰ ਨੈਨਾ ਪੇ ਕਨਹਾਰਾ ਸਗਲ ਸਮੱਗਰੀ ਜਾਂ ਕਾਤਾ ਨਾ ਆਪਨ ਜੈ ਸਾਪੀ ਸੁਨਾ ਆਪਨ ਜਾਨੇ ਖੇਲ ਬਨਾਇਆ ਆ ਗਿਆ ਕਾਰੀ ਕੀ ਨਿਮਾਇਆ ਸਭ ਕੇ ਮਦ ਲਿਪਤੋ ਰਹਿ ਜੋ ਕੁਛ ਕਹਿਣਾ ਸੁ ਆਪੇ ਕਹੇ ਆ ਗਿਆ ਆਵੇ ਆ ਗਿਆ ਜਾਏ ਨਾਨਕ ਜਾ ਭਾਵੇ ਤਾਂ ਲੈ ਸਮਾਏ ਇਸ ਤੇ ਹੋਈ ਸੁਨਾ ਹੀ ਬੁਰਾ ਰਿਹਾ ਕਹੋ ਕਿਨੇ ਕੁਛ ਕਰਾ ਆਪ ਭਲਾ ਕਰ ਦੂ ਤਤ ਨੇ ਕੀ ਆਪੇ ਜਾਨੇ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਉਤ ਪੋਤਾ ਆਪਣ ਸੰਗਰਾਜ ਤਾਂ ਕੀ ਕਦਮਿਤ ਕਹੀ ਨਾ ਜਾਏ ਦੂਸਰ ਹੋਏ ਦੱਸੋ ਜੀ ਪਾਏ ਜਿਸ ਕਾ ਕੀਆ ਸਭ ਪਰਿਵਾਰ ਗੁਰ ਪ੍ਰਸਾਦ ਨਾਨਕ ਕਿਹੋ ਜਾਣ ਜੋ ਜਾਣੇ ਤੇ ਸਦਾ ਸੁਖ ਹੋਇਆ ਮਲਾਇ ਲੈ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਸਰਦਾ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗ ਚਰਾਇਆ ਜਨ ਆਪਨ ਕਾਹੈ ਸੋ ਜਨ ਕੇ ਸੰਗ ਚਿਤ ਆਵੇ ਨਾ ਉਹ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕਾਓ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾਂ ਕਾ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਟਪਦੇ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ ਸਾਧ ਸਾਧ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਨਿਤਿਆ ਗੋਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਸਾਗਰ ਤਰੋ ਹਰ ਤਨ ਕੇ ਪਰ ਲਿਹੋ ਭੰਡਾਰ ਨਾਨਕ ਗੁਰਪੁਰੇ ਨਮਸਕਾਰ ਖੀਮ ਕੁਸਲ ਸਹਿਜ ਆਨੰਦ ਸਾਧ ਸੰਗ ਪਛ ਪਰਮਾਨੰਦ ਨਰਕ ਨਿਵਾਰੋ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿੱਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ
ਗੋਪਾਲ ਦਾਮੋਦਰ ਦੀਨ ਦਿਆਲ ਤੁਕ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰ ਬਾਰ ਨਾਨਕ ਜੀ ਕਹੇ ਆਧਾਰ ਉੱਤਮ ਸਲੋਕ ਸਾਧ ਕੇ ਵਚਨ ਮਲੇਕ ਲਾਲ ਹਿਰਤਨ ਸੁਨਤ ਕੁਮਾਵਤ ਹੋ ਤੂ ਉਧਾਰ ਆਪਤ ਰਹਿ ਲੋ ਕਹਿ ਨਿਸਤਾਰ ਸਫਲ ਜੀਵਨ ਸਫਲ ਤਾਂ ਕਾ ਸੰਗ ਜਾ ਕੈ ਮੱਲਾ ਕਾ ਹਰ ਰੰਗ ਜੈ ਜੈ ਸ਼ਬਦ ਨਾਹਤ ਵਾਜੇ ਸੁਨ ਸੁਨ ਅਨੰਦ ਕਰੇ ਪ੍ਰਭ ਕਾ ਜੈ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨ ਕੁਦਰੇ ਤਿਨ ਕੇ ਸਾਥੇ ਸ਼ਰਨ ਜੋਗ ਸੰਸਰ ਨਹੀਂ ਆਏ ਕਰ ਕਿਰਪਾ ਪ੍ਰਭਾਵ ਮਿਲਾਏ ਮਿਟ ਗਏ ਪੈਰ ਭਏ ਸਮਰੇ ਨਾ ਮ੍ਰਿਤ ਨਾਮ ਸਾਧ ਸਿੰਘ ਲੈਨ ਸੁਪ੍ਰਸੰਨ ਭਈ ਗੁਰਦੇਵ ਪੂਰਨ ਹੋਏ ਸੇਵਕ ਕੀ ਸੇਵਾਲ ਜੰਜਾਲ ਵੀ ਕਰਦੇ ਰਹੇ ਤੇ ਰਾਮ ਨਾਮ ਸੁਣ ਰਸਨਾ ਕਹਿਤੇ ਕਰ ਪ੍ਰਸ਼ਾਦ ਦਿਆ ਪ੍ਰਭਧਾਰੀ ਨਾਨਕ ਨਿਮੀ ਕੇ ਫਮਾਰੇ ਪ੍ਰਭ ਕੀ ਉਸਤਤ ਕਰੋ ਸੰਤ ਮਿਤ ਸਾਵਧਾਨੇ ਕਾ ਗਚਿਤ ਸੁਖਨੀ ਸਹਿਜ ਗੋਬਿੰਦ ਗੁਰੂ ਨਾਮ ਜਿਸ ਮਨ ਸਹਿ ਸੁਹੋਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਏ ਅਸਥਾਨ ਬਹੁ ਨ ਹੋਵੇ ਅਮਨ ਜਾਨ ਹਰ ਤਨ ਖਾਰ ਚਲੈ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਹੇਮ ਸ਼ਾਂਤ ਰਜ ਨਾਮ ਨਿਤ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੇ ਮਤ ਸਕਲ ਤੇਵਦਾਸ ਸੁੰਦਰ ਸ਼ਤਰੁਦਤ ਕਵੇਤਾ ਸਮਦਰਸ਼ੀ ਏਕ ਦ੍ਰਿਸ਼ਟੇਤਾ ਇਹੀ ਫਲ ਤਿਸ ਜਨ ਕਹਿ ਮੁਖ ਭੰਨੀ ਗੁਰੂ ਨਾਨਕ ਨਾਮ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਜਾਪ ਸ੍ਰੀ ਸੁਖਨੀ ਸਾਹਿਬ ਦੇ ਪਾਠ ਸਰਵਨ ਕੀਤੇ ਨੇ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਾਜ਼ਰੀ ਰਾਗੀ ਜਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਉਹ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ 11:15 ਤੱਕਰ। ਇਹਨਾਂ ਤੋਂ ਬਾਅਦ ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ ਆਪ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ। 12:00 ਤੱਕਰ ਇਹ ਪ੍ਰੋਗਰਾਮ ਆਪਣਾ ਦੁਪਹਿਰ ਦਾ ਦੀਵਾਨ ਚੱਲੇਗਾ। ਉਸ ਤੋਂ ਬਾਅਦ 12:15 ਤੋਂ ਲੈ ਕੇ 5:00 ਤੱਕਰ ਸਤਿਕਾਰਯੋਗ ਭਾਈ ਸਾਹਿਬ ਭਾਈ ਹੀਰਾ ਸਿੰਘ ਦੀ ਯਾਦ ਵਿੱਚ ਜੋ ਪਿਛਲੇ ਦਿਨਾਂ ਤੋਂ ਬੱਚਿਆਂ ਦਾ ਕੀਰਤਨ ਕੰਪੀਟੀਸ਼ਨ ਚੱਲ ਰਹੇ ਨੇ, ਸੋ ਉਸ ਦੀ ਆਰੰਭਤਾ ਹੋ ਜਾਵੇਗੀ। ਸੋ ਸਾਰੀਆਂ ਸੰਗਤਾਂ ਚਰਨਾਂ ਵਿੱਚ ਬੇਨਤੀ, ਇਸੇ ਤਰ੍ਹਾਂ ਸਤਿਗੁਰਾਂ ਦੇ ਪਾਵਨ ਦਰਬਾਰਾਂ ਵਿੱਚ ਸੱਜੇ ਰਹਿਣ ਦੀ ਕਿਰਪਾਲਤਾ ਕਰਨੀ। ਸੋ ਅੱਜ ਦੇ ਵਿਸ਼ੇਸ਼ ਦੀਵਾਨ ਗੁਰੂ ਘਰ ਵਿਖੇ ਜੋ ਅੰਮ੍ਰਿਤ ਵੇਲੇ ਤੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿਰਜਣਾ ਦਿਵਸ ਨੂੰ ਸਮਰਪਿਤ ਇਹ ਦੀਵਾਨ ਸੱਜ ਰਹੇ ਨੇ। ਗੁਰੂ ਸਾਹਿਬ ਕਿਰਪਾ ਕਰਨ, ਸਾਰੀਆਂ ਸੰਗਤਾਂ ਦੇ ਸਿਰ 'ਤੇ ਮੇਰ ਭਰਿਆ ਹੱਥ ਰੱਖ ਕੇ ਆਉਣ ਵਾਲੇ ਦਿਹਾੜੇ ਮਨਾਉਣ ਦੇ ਬਲ ਉਦੋਂ ਬਖਸ਼ਿਸ਼ ਕਰਨ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਸਾਧ ਸੰਗਤ ਜੀ, ਐਤਵਾਰ ਦੇ ਵਿਸ਼ੇਸ਼ ਦਿਵਾਨਾਂ ਵਿੱਚ ਆਪ ਜੀ ਬੜੇ ਪਿਆਰ ਦੇ ਨਾਲ ਬੈਠ ਕੇ ਸਤਿਗੁਰਾਂ ਦੀ ਪਾਵਨ ਬਾਣੀ ਸਰਵ ਕਰ ਰਹੇ ਸੀ। ਸੋ ਜਿੰਨਾ ਸਮਾਂ ਕੀਰਤਨ ਦਾ ਸਮੇਂ ਦੀ ਸਮਾਪਤੀ ਹੈ ਜੀ, ਬਾਣੀ ਪੜ੍ਹਦੇ ਹਾਂ, ਕੀਰਤਨ ਕਰਦੇ ਹਾਂ, ਜਾਣੇ ਅਣਜਾਣੇ ਬਿਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਗੁਰੂ ਕੀ ਸੰਗਤ ਅਤੇ ਗੁਰੂ ਸਾਹਿਬ ਬਖਸ਼ਣਹਾਰ ਨੇ, ਸਤਿਗੁਰ ਕਿਰਪਾ ਕਰਨ ਸਾਨੂੰ ਆਪਣੇ ਨਾਮ ਦੇ ਨਾਲ ਜੋੜ ਲੈਣ, ਇਹ ਅਰਦਾਸ ਸਤਿਗੁਰ ਚਰਨਾਂ ਵਿੱਚ ਹੈ ਜੀ। ਆਓ ਆਪਾਂ ਹੁਣ ਬੜੇ ਸਤਿਕਾਰਯੋਗ ਗਿਆਨੀ ਜੀ ਗਿਆਨੀ ਰਵਿੰਦਰਪਾਲ ਸਿੰਘ ਜੀ ਉਹਨਾਂ ਪਾਸੋਂ ਆਪਾਂ ਗੁਰੂ ਇਤਿਹਾਸ ਅਤੇ ਕਥਾ ਵਿਚਾਰਾ ਸਰਵਣ ਕਰਨੀਆਂ ਹਨ। ਸੁਦਾਸਰੇ ਦੀ ਨਿਕਸ਼ਾ ਪ੍ਰਵਾਨ ਕਰਨੇ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਕੀਰਤਨ ਸਰਵਣ ਕਰਾ ਸਨ ਬਹੁਤ ਹੀ ਸਤਿਕਾਰਯੋਗ। ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਸਤਿਕਾਰਯੋਗ ਗਿਆਨੀ ਰਵਿੰਦਰਪਾਲ ਸਿੰਘ ਜੀ, ਉਹ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾਂ 11:50 ਤੱਕ ਸਰਵਣ ਕਰਾਉਣਗੇ।

तन्व

गुर बिन कोर अंधार।

ਦੇ ਮਾਲਕ ਵਾਲੀਏ ਦੋ ਜਹਾਂ ਰਹਿਮਤਾਂ ਦੇ ਮੁਜੱਸਮੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਸਤਸੰਗੀ ਜਨੋ ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ। ਅੱਜ ਦੇ ਜਿਹੜੇ ਦੀਵਾਨ ਸਮਰਪਿਤ ਨੇ ਉਹ ਦੀਵਾਨਾਂ ਦੀ ਆਰੰਭਤਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਨੂੰ ਸਮਰਪਿਤ ਹੈ। ਤਖਤ ਰਾਜ ਦਾ ਪ੍ਰਤੀਕ ਹੁੰਦਾ ਔਰ ਜਿਹੜਾ ਤਖਤ ਹੋਵੇ ਹੀ ਅਕਾਲ ਦਾ, ਭਾਵ ਜਿਹੜਾ ਕਾਲ ਤੋਂ ਰਹਿਤ ਹੋਵੇ, ਮੌਤ ਉਹਦੇ ਉੱਪਰ ਢੁੱਕ ਨਾ ਸਕਦੀ ਹੋਵੇ, ਸਮਾਂ ਨੂੰ ਨਸ਼ਟ ਕਰਨ ਦੀ ਸਮਰੱਥਾ ਨਾ ਰੱਖਦਾ ਹੋਵੇ, ਉਹ ਅਕਾਲ ਦਾ ਤਖਤ ਸੰਸਾਰ ਦੇ ਵਿੱਚ ਉਹ ਦੁਨਿਆਵੀ ਤਲ 'ਤੇ ਪਹਿਲੀ ਸਿਰਜਣਾ ਸੀ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਆਪ ਸਮੂਹ ਸੰਗਤਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਵਣ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਅੱਜ ਦੀ ਜੋ ਵਿਚਾਰ ਕੋਸ਼ਿਸ਼ ਕਰਾਂਗੇ ਸ੍ਰੀ ਅਕਾਲ ਤਖਤ ਸਾਹਿਬ ਜੀ

ਦੀ ਸਿਰਜਣਾ ਦੇ ਇਤਿਹਾਸ ਨੂੰ ਵਿਚਾਰ ਸਕੀਏ। ਸਤਿਗੁਰੂ ਸਾਹਿਬ ਮਹਾਰਾਜ ਦੀ ਕਿਰਪਾ ਕਰਨ ਪਾਵਨ ਗੁਰਮਤਿ ਗੁਰਬਾਣੀ ਇਤਿਹਾਸਕ ਵਿਚਾਰ ਸਤਿਗੁਰੂ ਦੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ, ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਪ੍ਰਥਾਏ ਭਾਈ ਸੱਤੇ ਅਤੇ ਬਲਵੰਡ ਜੀ ਨੇ ਇਸ ਗੱਲ ਦਾ ਨਿਰਣਾ ਕਰਕੇ ਸ਼ਬਦ ਸਮਰਪਣ ਕੀਤੇ ਕਿ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ, ਤੁਸੀਂ ਧੰਨ ਇਸ ਕਰਕੇ ਹੋ ਕਿ ਜਿਹਨੇ ਤੁਹਾਨੂੰ ਸਿਰਜਿਆ, ਜਿਹਨੇ ਤੁਹਾਨੂੰ ਸੰਸਾਰ 'ਤੇ ਪ੍ਰਗਟ ਕੀਤਾ, ਉਹਨੇ ਤੁਹਾਨੂੰ ਸਵਾਰ ਦਿੱਤਾ। ਅਤੇ ਪੂਰੀ ਹੋਈ ਕਰਾਮਾਤ ਇਸ ਕਰਕੇ ਆਖਿਆ ਕਿ ਆਪ ਸਿਰਜਣਹਾਰ ਹੈ ਧਾਰਿਆ, ਜਿਹਨੇ ਤੁਹਾਨੂੰ ਸਿਰਜਿਆ ਉਹਨੇ ਇੰਨੀ ਸੋਹਣੀ ਤੁਹਾਡੀ ਸਿਰਜਣਾ ਕੀਤੀ ਕਿ ਉਸ ਕਰਤੇ ਪੁਰਖ ਨੇ ਖੁਦ ਗੁਰੂ ਰਾਮਦਾਸ ਸਾਹਿਬ ਜੀ ਦੇ ਸਰੀਰ ਨੂੰ ਧਾਰਨ ਕਰ ਲਿਆ। ਅਤੇ ਸਾਡੀ ਜ਼ਿੰਮੇਵਾਰੀ ਕੀ ਬਣੀ? ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਸਿੱਖ ਸੰਗਤਾਂ ਨੇ ਨਮਸਕਾਰ ਕਰਕੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਤਿਕਾਰ ਦਿੱਤਾ। ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਸਰੋਵਰ ਦੀ ਆਰੰਭਤਾ ਕੀਤੀ। ਪਾਵਨ ਸਰੋਵਰ ਤਿਆਰ ਹੋਇਆ ਅਤੇ ਉਸ ਪਾਵਨ ਸਰੋਵਰ ਦੀ ਸਾਰੀ ਜ਼ਿੰਮੇਵਾਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਧਾਰਨ ਕੀਤੀ। ਔਰ ਉਸ ਸਰੋਵਰ ਦੀ ਪਕਿਆਈ ਵਾਸਤੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਯਤਨ ਕੀਤਾ। ਹੁਣ ਖਿਆਲ ਕਰਨਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਰੋਵਰ ਦੀ ਆਰੰਭਤਾ ਹੁੰਦੀ ਹੈ ਗੁਰੂ ਰਾਮਦਾਸ ਸਾਹਿਬ ਜੀ ਤੋਂ, ਸੰਪੂਰਨਤਾ ਵੀ ਗੁਰੂ ਰਾਮਦਾਸ ਸਾਹਿਬ ਜੀ ਕਰਦੇ। ਉਸ ਤੋਂ ਬਾਅਦ ਉਸ ਸਰੋਵਰ ਨੂੰ ਪੱਕਿਆਂ ਕਰਕੇ ਉਹਦੇ ਵਿੱਚੋਂ ਹੋਰ ਮਿੱਟੀ ਕੱਢ ਕੇ ਨਾਲ ਸ੍ਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਉਹ ਪਾਵਨ ਅਸਥਾਨ ਤਿਆਰ ਕਰਾਇਆ ਗਿਆ, ਜਿਹਦੇ ਪ੍ਰਥਾਏ ਲਿਖਿਆ ਕਿ ਇਸ ਜੀਵਨ ਵਿੱਚ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ। ਉਹ ਅਸਥਾਨ ਜਿੱਥੇ ਮਹਾਰਾਜ ਜੀ ਨੇ ਕਿਹਾ ਹਰਿਮੰਦਰ ਹਰ ਜੀਓ ਸਾਜਿਆ, ਸੰਤ ਭਗਤ ਗੁਣ ਗਾ ਵਹਿਰਾਮ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਆਰੰਭ ਕੀਤੀ। ਉਸ ਤੋਂ ਉਪਰੰਤ ਜਿਹੜੀ ਸਰੋਵਰ ਵਿੱਚੋਂ ਮਿੱਟੀ ਨਿਕਲੀ, ਉਹ ਮਿੱਟੀ ਜਿਹੜੀ ਸੀ ਉਹਦੇ ਵਿੱਚੋਂ ਸਾਰਾ ਦਾ ਸਾਰਾ ਪ੍ਰਬੰਧ ਕਰਕੇ ਹਰਿਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਅੱਜ ਹੈ, ਇੱਥੇ ਇੱਕ ਮਿੱਟੀ ਦਾ ਪਕਿਆਈ ਸਹਿਤ ਅਸਥਾਨ ਬਣਾਇਆ ਗਿਆ, ਜਿਹਦਾ ਨਾਮ ਇਤਿਹਾਸ ਵਿੱਚ ਕੋਠਾ ਸਾਹਿਬ ਲਿਖਿਆ ਗਿਆ। ਇੱਧਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਹੋ ਗਈ ਅਤੇ ਕੋਠਾ ਸਾਹਿਬ ਦੇ ਅਸਥਾਨ ਦੇ ਉੱਪਰ ਸਤਿਗੁਰੂ ਸਾਹਿਬ ਗੁਰੂ ਅਰਜਨ ਦੇ ਮਹਾਰਾਜ ਜੀ ਰਿਹਾ ਕਰਦੇ। ਇੱਥੇ ਸਾਰਾ ਜਾਇਜ਼ਾ ਲੈਂਦੇ ਕਿਵੇਂ ਪਕਿਆਈ ਹੋ ਰਹੀ ਸੀ ਸਰੋਵਰ ਦੀ, ਔਰ ਇੱਧਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਕਿਵੇਂ ਹੋ ਰਹੀ ਸੀ। ਜਿਸ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਹੋ ਗਈ, ਉਸ ਦਿਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਨਿਰਣਾ ਕਰ ਲਿਆ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸੰਪਾਦਨਾ ਆਰੰਭ ਹੋਵੇਗੀ। ਫਿਰ 1601 ਤੋਂ ਲੈ ਕੇ 1604 ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸੰਪੂਰਨ ਕੀਤੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕਰਨ ਵਾਸਤੇ ਚੋਣ ਕੀਤੀ ਗਈ ਅਸਥਾਨ ਦੀ, ਉਹ ਅਸਥਾਨ ਸੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਅਤੇ ਪਹਿਲਾ ਪ੍ਰਕਾਸ਼ ਕਰਨ ਵਾਲੇ ਗੁਰਸਿੱਖ ਬਾਬਾ ਬੁੱਢਾ ਸਾਹਿਬ, ਜਿਨ੍ਹਾਂ ਦੇ ਪ੍ਰਥਾਏ ਇਤਿਹਾਸ ਲਿਖਿਆ ਗਿਆ ਕਿ ਜਿਸ ਵਕਤ ਬਾਬਾ ਬੁੱਢਾ ਸਾਹਿਬ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਾਵਨ ਸਰੂਪ ਲੈ ਕੇ ਗਏ, 98 ਸਾਲਾਂ ਦੀ ਉਮਰ ਸੀ ਅਤੇ ਪਹਿਲਾ ਹੁਕਮਨਾਮਾ ਲੈਣ ਵੇਲੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਦਾ ਹੁਕਮ ਗੁਰੂ ਅਰਜਨ ਦੇਵ ਜੀ ਨੇ ਦਿੱਤਾ, ਉਹਨਾਂ ਕਿਹਾ ਬਾਬਾ ਬੁੱਢਾ ਖੋਲੋ ਗ੍ਰੰਥ, ਲੇਹੋ ਆਵਾਜ਼ ਸੁਣੇ ਸਭ ਪੰਥ, ਅਦਬ ਸਹਿਤ ਜਬ ਗ੍ਰੰਥ ਕੋ ਖੋਲਾ
ਲੇ ਆਵਾਜ਼ ਬੁੱਢਾ ਮੁੱਖ ਬੋਲਾ, ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਇਆ ਰਾਮ। ਸੰਤਾਂ ਕੇ ਕਾਰਜ ਆਪ ਖਲੋਇਆ ਦਾ ਅਰਥ ਕੀ ਹੈ? ਸਤਿਗੁਰੂ ਸਾਹਿਬ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਸ਼ਬਦ ਸੀ ਕਿ ਜਿਹੜਾ ਕਾਰਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦੀ ਸੰਪੂਰਨਤਾ ਤੱਕ ਦਾ ਸੀ, ਉਹ ਕਰਤੇ ਪੁਰਖ ਨੇ ਵਿੱਚ ਵਰਤ ਕੇ ਆਪ ਖਲੋ ਕੇ ਕਾਰਜ ਕਰਵਾ ਲਿਆ। ਹੁਣ ਇੱਥੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ 1604 ਵਿੱਚ ਪ੍ਰਕਾਸ਼, ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ, ਪਰ 1606 ਈਸਵੀ ਵਿੱਚ ਸਤਿਗੁਰੂ ਸਾਹਿਬ ਜੀ ਮਹਾਰਾਜ ਲਾਹੌਰ ਸ਼ਹਾਦਤ ਦੇਣ ਚਲੇ ਜਾਂਦੇ। ਹੁਣ ਜਦੋਂ ਲਾਹੌਰ ਸ਼ਹਾਦਤ ਵਾਸਤੇ ਜਾਇਆ ਜਾਂਦਾ ਅਤੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੀ ਸ਼ਹਾਦਤ ਹੁੰਦੀ ਹੈ 5 ਦਿਨ ਦੇ ਤਸੀਹਿਆਂ ਤੋਂ ਬਾਅਦ, ਅਤੇ 5 ਦਿਨ ਦੇ ਲਗਾਤਾਰ ਤਸੀਹਿਆਂ ਤੋਂ ਬਾਅਦ ਕਹਿੰਦੇ 33 ਤਵੀ ਦੀਆਂ ਲਪਟਾਂ ਦੇ ਉੱਪਰ ਬੈਠਿਆਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਗੱਲ ਬਿਲਕੁਲ ਸਪਸ਼ਟ ਕਰ ਦਿੱਤੀ ਸੀ। ਉਹਨਾਂ ਨੇ ਇਸ ਗੱਲ ਦਾ ਨਿਰਣਾ ਪ੍ਰਤੱਖ ਕਰਕੇ ਜਿਹੜਾ ਸੀ ਨਿਰਣਾ ਕਰਕੇ ਕਿਹਾ ਕਿ ਮੇਰੀ ਸਦਾ ਕੋ ਦਬਾਨਾ ਮੁਮਕਿਨ ਹੈ, ਵਕਤ ਬਦਲ ਤੇ ਵਕਤ ਕੀ ਰਫਤਾਰ ਕੌਣ ਬਦਲੇਗਾ। ਇੱਥੋਂ ਤੱਕ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਮੇਰੀ ਸਦਾ ਕੋ ਰੋਕਨੇ ਵਾਲੋਂ ਹਰ ਗੋਬਿੰਦ ਕੀ ਤਲਵਾਰ ਕੌਣ ਰੋਕੇਗਾ, ਇਹ ਬਚਨ ਕਰ ਦਿੱਤਾ ਸੀ। ਕਹਿਣ ਲੱਗੇ ਇਸ ਜੀਵਨ ਵਿੱਚ ਮੇਰੀ ਸਦਾ ਕੋ ਦਬਾਨੇ ਵਾਲੋ, ਇਸ ਜੀਵਨ ਵਿੱਚ ਇਹ ਨਿਰਣਾ ਸੀ ਬਦਲ ਦੇ ਵਕਤ ਕੋ ਕੌਣ ਰੋਕੇਗਾ, ਅਤੇ ਇਸ ਗੱਲ ਦਾ ਨਿਰਣਾ ਵੀ ਪ੍ਰਤੱਖ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਰ ਦਿੱਤਾ ਸੀ ਕਿ ਮੇਰੀ ਸਦਾ ਕੋ ਦਬਾਨੇ ਵਾਲੋ ਹਰ ਗੋਬਿੰਦ ਕੀ ਤਲਵਾਰ ਕੌਣ ਰੋਕੇਗਾ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਥਾਏ ਬਚਨ ਕਰ ਗਏ। ਹੁਣ ਧਿਆਨ ਦੇਣਾ, ਸਰੋਵਰ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਅਤੇ ਸਾਹਮਣੇ ਕੋਠਾ ਸਾਹਿਬ ਦਾ ਪਾਵਨ ਅਸਥਾਨ, ਜਦੋਂ ਪਹਿਲਾ ਪ੍ਰਕਾਸ਼ ਹੋਇਆ ਸੀ ਅਤੇ ਸਤਿਗੁਰੂ ਸਾਹਿਬ ਜੀ ਨੂੰ ਗੁਰਸਿੱਖਾਂ ਨੇ ਪੁੱਛਿਆ ਮਹਾਰਾਜ ਵੀ ਆਪ ਜੀ ਦੱਸੋ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁੱਖ ਆਸਨ ਕਿੱਥੇ ਕੀਤਾ ਜਾਵੇ, ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ ਕੋਠਾ ਸਾਹਿਬ ਦੇ ਅਸਥਾਨ 'ਤੇ। ਉਹਨਾਂ ਕਿਹਾ ਮਹਾਰਾਜ ਆਪ ਜੀ ਦਾ ਪਲੰਘ ਲੱਗਾ ਹੈ, ਜਿੱਥੇ ਉਹਦੇ ਨਾਲ ਇੱਕ ਪਲੰਘ ਲਾ ਦਈਏ। ਮਹਾਰਾਜ ਜੀ ਨੇ ਕਿਹਾ ਨਹੀਂ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਰੂਪ ਸੁਖਾਸਨ ਪਲੰਘ 'ਤੇ ਹੋਵੇਗਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਉਸ ਦਿਨ ਤੋਂ ਬਾਅਦ ਪਲੰਘ 'ਤੇ ਨਹੀਂ, ਥੱਲੇ ਚਾਦਰ ਵਿਛਾ ਕੇ ਆਰਾਮ ਕਰਦੇ ਰਹੇ। ਅੱਜ ਵੀ ਤੁਸੀਂ ਵੇਖੋਗੇ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਓ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਨ ਹੋਵੇਗਾ, ਨਾਲ ਇੱਕ ਚਿੱਟੇ ਰੰਗ ਦੀ ਚਾਦਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਕੋਠਾ ਸਾਹਿਬ ਦੇ ਅਸਥਾਨ 'ਤੇ ਨਾਲ ਹੀ ਵਿਛਾ ਦਿੱਤੀ ਜਾਂਦੀ ਹੈ। ਇਹ ਉਦੋਂ ਤੋਂ ਮਰਿਆਦਾ ਆਰੰਭ ਹੋਈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਲਾਹੌਰ ਦੀ ਧਰਤੀ 'ਤੇ ਸ਼ਹਾਦਤ ਦਿੰਦੇ ਆ। ਭਾਈ ਲੰਗਾ ਅਤੇ ਭਾਈ ਪਿਰਾਣਾ ਜਦੋਂ ਸ਼ਹਾਦਤ ਦੀ ਖਬਰ ਲੈ ਕੇ ਇਸ ਧਰਤੀ 'ਤੇ ਆਉਂਦੇ ਅੰਮ੍ਰਿਤਸਰ ਦੀ ਧਰਤੀ 'ਤੇ, ਅਤੇ ਸਤਿਗੁਰੂ ਸਾਹਿਬ ਜੀ ਨੇ ਸਰੋਵਰ ਵਿੱਚੋਂ ਠੰਡਾ ਜਲ ਲੈ ਕੇ ਗੁੜ ਘੋਲ ਕੇ ਅਤੇ ਸਾਰੀ ਸੰਗਤ ਵਾਸਤੇ ਛਬੀਲ ਤਿਆਰ ਕੀਤੀ ਸੀ ਕਿ ਸਾਰੀ ਸੰਗਤ ਇੱਥੇ ਮਿਠਾਸ ਦੇ ਸਹਿਤ ਜਲ ਛਕੇ। ਇੱਕ ਤਾਂ ਇਹਦੇ ਨਾਲ ਤਪਸ਼ ਖਤਮ ਹੋਵੇਗੀ, ਅਤੇ ਨਾਲ ਸਤਿਗੁਰੂ ਨੇ ਸਤਨਾਮ ਵਾਹਿਗੁਰੂ ਦਾ ਜਾਪ ਕਰਨ ਦਾ ਹੁਕਮ ਕੀਤਾ, ਕੋਈ ਬੈਰਾਗ ਨਾ ਕਰੇ। ਬਾਬਾ ਬੁੱਢਾ ਸਾਹਿਬ ਜੀ ਜ਼ਿੰਮੇਵਾਰ ਸਨ। ਬਾਬਾ ਬੁੱਢਾ ਸਾਹਿਬ ਜੀ ਨੇ ਅਗਲੇ ਦਿਨ ਹੀ ਸੰਗਤ ਨੂੰ ਸੱਦਿਆ, ਅਤੇ ਸੰਗਤ ਸੱਦਣ ਤੋਂ ਬਾਅਦ ਜਿਹੜਾ ਪਹਿਲਾ ਗੁਰਮਤਿ ਸਮਾਗਮ ਹੋਇਆ, ਉਹ ਪਹਿਲਾ ਗੁਰਮਤਿ ਸਮਾਗਮ ਸੀ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਦਸਤਾਰਬੰਦੀ। ਗੁਰਤਾ ਗੱਦੀ ਦੇ ਤਖ਼ਤ 'ਤੇ ਬਿਠਾਉਣ ਵਾਸਤੇ ਬਾਬਾ ਬੁੱਢਾ ਸਾਹਿਬ ਜੀ ਨੇ ਗੁਰਤਾ ਗੱਦੀ ਦਾ ਤਿਲਕ ਦਿੱਤਾ। 5 ਪੈਸੇ ਨਾਰੀਅਲ ਜਿਹੜੇ ਸਤਿਗੁਰੂ ਦੇ ਕੇ ਗਏ, ਉਹ ਅੱਗੇ ਰੱਖ ਕੇ ਨਮਸਕਾਰ ਕੀਤੀ। 1606 ਵਿੱਚ ਸਤਿਗੁਰੂ ਸਾਹਿਬ ਮਹਾਰਾਜ ਆਪ ਗੁਰਤਾ ਗੱਦੀ ਦੇ ਤਖ਼ਤ ਦੇ ਉੱਪਰ ਬੈਠਦੇ ਆ। ਦੂਸਰਾ ਸਮਾਗਮ ਹੁੰਦਾ ਅਤੇ ਦੂਸਰੇ ਸਮਾਗਮ ਦੀ ਆਰੰਭਤਾ ਹੁੰਦੀ ਹੈ ਜਿੱਥੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਬਾਬਾ ਬੁੱਢਾ ਸਾਹਿਬ ਜੀ ਵੱਲੋਂ 2 ਤਲਵਾਰਾਂ ਪਹਿਨਾਈਆਂ ਜਾਂਦੀਆਂ, ਕਿਉਂਕਿ ਸਤਿਗੁਰੂ ਜੀ ਗੁਰੂ ਅਰਜਨ ਦੇਵ ਜੀ ਹੁਕਮ ਕਰ ਗਏ ਸਨ ਕਿ ਹੁਣ ਗੱਦੀ ਤੋਂ ਤਖ਼ਤ ਤੱਕ ਜਾਣਾ ਹੈ, ਅਤੇ ਉਸ ਵੇਲੇ ਦੀ ਤਿਆਰੀ ਬਹੁਤ ਲਾਜ਼ਮੀ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਕਿਰਪਾ ਕੀਤੀ। ਜਦੋਂ ਸਤਿਗੁਰੂ ਸਾਹਿਬ ਨੇ 2 ਤਲਵਾਰਾਂ ਧਾਰਨ ਕੀਤੀਆਂ
ਅਤੇ ਦੋ ਤਲਵਾਰਾਂ ਪਹਿਨਣ ਤੋਂ ਬਾਅਦ ਜਿਹੜਾ ਤੀਸਰਾ ਗੁਰਮਤਿ ਸਮਾਗਮ ਹੋਇਆ ਉਹ ਤੀਸਰਾ ਗੁਰਮਤਿ ਸਮਾਗਮ ਸੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ। ਕਿਉਂਕਿ ਸਿੱਖਾਂ ਦੇ ਕੋਲ ਧਾਰਮਿਕ ਅਸਥਾਨ ਸੀ ਹਰਿਮੰਦਰ ਸਾਹਿਬ, ਪਰ ਉੱਥੇ ਰਾਜਸੀ ਤਾਕਤ ਪ੍ਰਗਟ ਕਰਨ ਦਾ ਮੁਜੱਸਮਾ ਕੋਲ ਨਹੀਂ ਸੀ। ਉਹ ਮੁਜੱਸਮਾ ਤਿਆਰ ਕਰਨ ਦੀ ਮਨ ਵਿੱਚ ਨਿਰਣਾ ਬਿਰਤੀ ਕੀਤੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਹੁਣ ਇੱਕ ਗੱਲ ਦਾ ਇੱਥੇ ਖਿਆਲ ਕਰਿਓ, ਸਮਾਂ ਆ ਗਿਆ 1609 ਦਾ, 3 ਸਾਲ ਹੋ ਗਏ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ, ਗੁਰਤਾ ਗੱਦੀ ਦੇ ਉੱਪਰ ਬਿਰਾਜਮਾਨ ਹੋਇਆ। ਇੱਥੇ ਜਹਾਂਗੀਰ ਬਾਦਸ਼ਾਹ ਵੱਲੋਂ ਹੁਕਮ ਕਰ ਦਿੱਤਾ ਗਿਆ ਕਿ 2 ਫੁੱਟ ਤੋਂ ਉੱਚਾ ਥੜਾ ਬਣਾ ਕੇ ਕੋਈ ਪੰਚ ਸਰਪੰਚ ਜਾਂ ਕੋਈ ਵੀ ਉਸ ਵਕਤ ਇਲਾਕੇ ਦਾ ਚੌਧਰੀ ਬੈਠ ਨਹੀਂ ਸਕੇਗਾ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਪ੍ਰਾਰੰਭ ਕੀਤੀ। 9 ਫੁੱਟ ਦੇ ਉੱਪਰ ਥੜਾ ਆਰੰਭ ਕੀਤਾ ਗਿਆ, 9 ਫੁੱਟ ਦੇ ਉੱਪਰ। ਦੂਸਰਾ ਇਹ ਕਾਰਜ ਸੀ, ਉਹਨਾਂ ਕਿਹਾ ਵੀ ਕੋਈ ਘੋੜ ਸਵਾਰੀ ਕਰਕੇ ਰਾਜਸੀ 68-62 ਨਹੀਂ ਪ੍ਰਗਟ ਕਰ ਸਕਦਾ। ਕਲਗੀ ਰਾਜ ਦਾ ਪ੍ਰਤੀਕ ਸੀ, ਕਲਗੀ ਕੋਈ ਨਹੀਂ ਲਾ ਸਕਦਾ। ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਪ੍ਰਥਾਏ ਇਹ ਵੀ ਉਸ ਵੇਲੇ ਨਿਰਣੇ ਸੀ ਕੋਈ ਦਸਤਾਰ ਨਹੀਂ ਵੱਡੀ ਸਜਾ ਸਕਦਾ, ਉਹ ਵੀ ਮਿਣਤੀ ਦੀ। ਹਿੰਦੂਆਂ ਨੂੰ ਕੇਵਲ ਦਸਤਾਰ ਸਜਾਉਣ ਦਾ ਹੁਕਮ ਸੀ ਵੀ ਉਹ ਰਾਤ ਨੂੰ ਆਪਣੀਆਂ ਬੱਚੀਆਂ ਦੇ ਵਿਆਹ ਸਮੇਂ ਦਸਤਾਰ ਸਜਾ ਸਕਦੇ ਸੀ, ਸਿਰ 'ਤੇ ਕੱਪੜਾ ਬੰਨ੍ਹ ਸਕਦੇ ਸੀ। ਪਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੀਸ ਦੇ ਉੱਪਰ ਕਲਗੀ ਲਾਈ, 2 ਤਲਵਾਰਾਂ ਧਾਰਨ ਕੀਤੀਆਂ, ਆਪ ਘੋੜੇ ਦੇ ਉੱਪਰ ਅਸਵਾਰ ਹੋਏ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਮੌਕੇ ਦੀ ਹਕੂਮਤ ਦੇ ਸਾਹਮਣੇ, ਧਾਰਮਿਕ ਅਸਥਾਨ ਦੇ ਬਿਲਕੁਲ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਦਾ ਨਿਰਣਾ ਕੀਤਾ। ਬਾਬਾ ਬੁੱਢਾ ਸਾਹਿਬ ਆਏ, ਭਾਈ ਗੁਰਦਾਸ ਸਾਹਿਬ ਆਏ। ਜਦੋਂ ਸਤਿਗੁਰੂ ਨੇ ਪ੍ਰਸਤਾਵ ਰੱਖਿਆ ਅਤੇ ਉਸ ਪ੍ਰਸਤਾਵ ਦੇ ਸਾਹਮਣੇ ਬਾਬਾ ਬੁੱਢਾ ਸਾਹਿਬ ਜੀ ਨੇ ਇੱਕੋ ਗੱਲ ਆਖੀ ਸੀ, ਕਹਿੰਦੇ ਸਤਿਗੁਰੂ ਇਸ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕੌਣ ਕਰੇਗਾ, ਉਸਾਰੀ ਕੌਣ ਕਰੇਗਾ? ਸਭ ਤੋਂ ਪਹਿਲੀ ਇੱਟ ਚੁੱਕ ਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰੱਖੀ ਅਤੇ ਨਾਲ ਹੀ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਖਲੋਤਿਆਂ ਬਾਂਹ ਫੜ ਕੇ ਕਹਿੰਦੇ ਬਾਬਾ ਜੀ, ਅਕਾਲ ਦਾ ਤਖਤ ਤਿਆਰ ਹੋਣ ਲੱਗਾ ਅਤੇ ਅਕਾਲ ਦਾ ਤਖਤ ਅਕਾਲ ਨੂੰ ਜਪਣ ਵਾਲੇ ਹੀ ਬਣਾਉਣਗੇ। ਮਹਾਰਾਜ ਇਸ਼ਾਰਾ ਸਤਿਗੁਰੂ ਜੀ ਨੇ ਉਸ ਵੇਲੇ ਕਿਹਾ ਕਿ ਕੇਵਲ ਕਿਸੂ ਰਾਜ ਨੇ ਹੱਥ ਲਗਾਇਓ, ਕਿਸੇ ਰਾਜ ਮਿਸਤਰੀ ਨੇ ਹੱਥ ਨਹੀਂ ਲਾਇਆ, ਬੁੱਢੇ ਔਰ ਗੁਰਦਾਸ ਬਣਾਇਓ। ਬਾਬਾ ਬੁੱਢਾ ਸਾਹਿਬ ਅਤੇ ਭਾਈ ਗੁਰਦਾਸ ਸਾਹਿਬ ਦੋਵੇਂ ਇੱਕ ਗੁਰੂ ਘਰ ਦੇ ਕਥਾਵਾਚਕ ਅਤੇ ਇੱਕ ਗੁਰੂ ਘਰ ਦੇ ਗ੍ਰੰਥੀ। ਇੱਕ ਗੁਰੂ ਗ੍ਰੰਥ ਸਾਹਿਬ ਪੜ੍ਹ ਕੇ ਸੁਣਾ ਰਹੇ ਸੀ ਅਤੇ ਭਾਈ ਗੁਰਦਾਸ ਸਾਹਿਬ ਅਰਥ ਕਰਕੇ ਸੁਣਾਉਂਦੇ ਸੀ। ਦੋਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਉਸਾਰੀ ਪ੍ਰਾਰੰਭ ਕੀਤੀ। 9 ਫੁੱਟ ਦੇ ਪਹਿਲਾ ਥੜਾ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਤਿਆਰ ਹੋਇਆ ਅਤੇ ਨਾਮ ਰੱਖਿਆ ਗਿਆ ਅਕਾਲ ਬੁੰਗਾ, ਅਕਾਲ ਦਾ ਉਹ ਘਰ ਅਸਥਾਨ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਸ ਵਕਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ 2 ਤਲਵਾਰਾਂ ਧਾਰਨ ਕਰਕੇ, ਕਲਗੀ ਲਾ ਕੇ, ਦਸਤਾਰਾਂ ਸਜਾ ਕੇ ਸ਼ਾਹੀ 68-62 ਨਾਲ ਬੈਠੇ ਅਤੇ ਸਤਿਗੁਰੂ ਸਾਹਿਬ ਜੀ ਨੇ ਇਹ ਗੱਲ ਆਖੀ ਸੀ, ਗੁਰਸਿੱਖੋ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਕੀਰਤਨ ਆਰੰਭ ਹੁੰਦਾ ਉੱਥੇ ਅੰਤਰ ਆਤਮੇ ਸਿੱਖ ਸ਼ਾਂਤ ਹੁੰਦਾ ਹਰਿਮੰਦਰ ਸਾਹਿਬ ਵਿੱਚ ਜਾ ਕੇ, ਪਰ ਉਸੇ ਧਰਮ ਦੀ ਉਸੇ ਬਾਣੀ ਦੀ ਰੱਖਿਆ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਜੀ 'ਤੇ ਸੂਰਮ ਗਤੀ ਦੀਆਂ ਵਾਰਾਂ ਗਾਈਆਂ ਜਾਣਗੀਆਂ। ਮਹਾਰਾਜ ਜੀ ਨੇ ਕਿਹਾ ਢਾਡੀਆਂ ਦਾ ਪ੍ਰਬੰਧ ਕਰੋ। ਢਾਡੀ ਉਹ ਪਰੰਪਰਾ ਸੀ ਜਿਹਨੇ ਅੱਜ ਨਵਾਂ ਰੂਪ ਬਦਲਿਆ। ਲੋਕ ਢਾਡੀਆਂ ਦੇ ਰੂਪ ਦੇ ਵਿੱਚ ਕੀ ਕਰਦੇ ਸੀ ਕਿ ਲੋਕਾਂ ਦੀ ਸਿਫਤ ਦੇ ਵਿੱਚ ਖਲੋ ਕੇ, ਉਹਨਾਂ ਦੇ ਘਰਾਂ ਦੇ ਸਾਹਮਣੇ ਖਲੋ ਕੇ, ਢੱਡ ਸੁਰੰਗੀ ਵਜਾ ਕੇ ਆਪਣੇ ਪੇਟ ਪਾਲਣ ਦਾ ਯਤਨ ਕਰਦੇ ਸੀ। ਪਰ ਸਤਿਗੁਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਰ ਸਿੰਘ ਤੋਂ ਢਾਡੀਆਂ ਨੂੰ ਸੱਦਿਆ, ਹਾਥੀ ਉੱਪਰ ਬਿਠਾ ਕੇ ਲਿਆਂਦਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਮਹਾਰਾਜ ਜੀ ਆਪ ਬਿਰਾਜਮਾਨ ਹੋਏ ਅਤੇ ਭਾਈ ਨੱਥਾ ਅਤੇ ਭਾਈ ਅਬਦੁੱਲਾ, ਜਿਹਦਾ ਨਾਮ ਇਤਿਹਾਸ ਵਿੱਚ ਭਾਈ ਨੱਥ ਮੱਲ ਕਰਕੇ ਵੀ ਆਇਆ, ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਹਮਣੇ ਬੈਠੇ, ਸਤਿਗੁਰੂ ਜੀ ਦਾ ਸਰੂਪ ਵੇਖਿਆ ਅਤੇ ਉਸ ਵੇਲੇ ਉਹਨਾਂ ਕਿਹਾ, ਸਤਿਗੁਰ ਸੱਚ ਸੁਹਾਇਓ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਗੱਲ ਦਾ ਨਿਰਣਾ ਜਿਹੜਾ ਹੈ, ਸਤਿਗੁਰ ਤਖਤ ਸਹਾਇਓ, ਸਤਿਗੁਰ ਪਾਏਕ ਹੈ, ਕਹਿਣ ਲੱਗੇ ਸੱਚਾ ਤਖਤ ਸਹਾਇਓ ਸਤਿਗੁਰ ਪਾਏਕ ਹੈ, ਇਹ ਸ਼ਬਦ ਵਰਤਦਿਆਂ ਨਾਲ ਹੀ
ਕਹਿੰਦੇ ਨੇ ਅੱਜ ਸੱਚੇ ਤਖ਼ਤ ਦੇ ਉੱਪਰ ਸਤਿਗੁਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਤੁਸੀਂ ਸੋਭਾ ਪਾ ਰਹੇ ਹੋ ਅਤੇ ਉੱਥੇ ਨਾਲ ਹੀ ਸਤਿਗੁਰੂ ਦੇ ਸਰੂਪ ਨੂੰ ਵੇਖ ਕੇ ਕਿਹਾ ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟਗਲ ਦਰਵਾਜ਼ਾ ਬਲਕ ਬਖੀਰ ਦੀ, ਨਾਲ ਸਿਪਾਹੀ ਨੀਂਦ ਨਾਲ ਇੱਥੇ ਕਰ ਦੁਸ਼ਟਾਂ ਕਰੇ ਤਾਗੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਦੋਨਾਂ ਢਾਡੀਆਂ ਨੇ ਖਲੋ ਕੇ ਕਿਹਾ ਸੱਚੇ ਪਾਤਸ਼ਾਹ, ਇੱਕ ਮੀਰੀ ਦੀ ਤਲਵਾਰ ਇੱਕ ਪੀਰੀ ਦੀ, ਇੱਕ ਧਾਰਮਿਕ ਸੱਤਿਆ, ਦੂਸਰੇ ਪਾਸੇ ਧਰਮ ਦੀ ਰਾਖੀ ਵਾਸਤੇ ਉਸ ਵਕਤ ਮੀਰੀ ਰਾਜਸੀ ਤਾਕਤ ਦੀ ਤਲਵਾਰ ਤੁਸੀਂ ਧਾਰਨ ਕੀਤੀ, ਪੀਰੀ ਦੀ ਤੁਹਾਡੇ ਕੋਲ ਸੀ, ਅੱਜ ਮੀਰੀ ਵੀ ਪ੍ਰਗਟ ਕਰ ਦਿੱਤੀ। ਮੀਰੀ ਰਾਜ ਦਾ ਪ੍ਰਤੀਕ, ਸ਼ਕਤੀ ਦਾ ਪ੍ਰਤੀਕ ਹੈ ਅਤੇ ਪੀਰੀ ਭਗਤੀ ਦਾ ਪ੍ਰਤੀਕ। ਇੱਥੇ ਜਦੋਂ ਸਤਿਗੁਰੂ ਸਾਹਿਬ ਮਹਾਰਾਜ ਜੀ ਤਖ਼ਤ 'ਤੇ ਬੈਠੇ ਅਤੇ ਉਸ ਵੇਲੇ ਭਾਈ ਨੱਥੇ ਅਤੇ ਅਬਦੁੱਲੇ ਨੇ ਇੱਕੋ ਗੱਲ ਆਖੀ ਸੀ, ਸੱਚੇ ਪਾਤਸ਼ਾਹ ਪੱਗ ਤੇਰੀ ਕੀ ਜਹਾਂਗੀਰ ਦੀ, ਸਤਿਗੁਰੂ ਤੁਹਾਡੀ ਦਸਤਾਰ ਤੁਹਾਡੀ ਪੱਗ ਦੇ ਪਿੱਛੇ ਇਖਲਾਕ ਹੈ, ਤੁਹਾਡੀ ਪੱਗ ਦੇ ਪਿੱਛੇ ਇੱਕ ਕਰੈਕਟਰ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਬੈਠਦੇ ਆ ਅਤੇ ਦੂਸਰੇ ਦਿਨ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਤੋਂ ਉਪਰੰਤ ਸਤਿਗੁਰੂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉੱਪਰ ਆਣ ਕੇ ਬੈਠਦੇ ਆ ਅਤੇ ਮੁੱਖ ਸੇਵਾਦਾਰ ਲਾਇਆ ਗਿਆ ਸੀ ਭਾਈ ਗੁਰਦਾਸ ਸਾਹਿਬ ਜੀ। ਉਸ ਵਕਤ ਜਦੋਂ ਸਤਿਗੁਰੂ ਤਖ਼ਤ 'ਤੇ ਬੈਠਦੇ ਅਤੇ ਤਖ਼ਤ 'ਤੇ ਬੈਠਦੇ ਅਨੁਸਾਰ ਮਹਾਰਾਜ ਜੀ ਨੇ ਫਿਰ ਉਹ ਫੁਰਮਾਨ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤਾ ਸੀ, ਗੁਰਸਿੱਖੋ ਅੱਜ ਤੋਂ ਬਾਅਦ ਭੇਟਾਵਾਂ ਇਕੱਲੀਆਂ ਨਹੀਂ, ਇੱਥੇ ਸੋਹਣੀਆਂ ਜਵਾਨੀਆਂ ਭੇਟਾ ਕੀਤੀਆਂ ਜਾਣ, ਇੱਥੇ ਸ਼ਸਤਰ ਲਿਆਂਦੇ ਜਾਣ, ਇੱਥੇ ਘੋੜ ਸਵਾਰ ਜਿਹੜੇ ਨੇ ਉਹ ਆਣ ਕੇ ਸਿੱਖਿਆ ਪ੍ਰਾਪਤ ਕਰਨ, ਸਿੱਖ ਸੋਹਣੇ ਅਤੇ ਬੇਸ਼ਕੀਮਤੀ ਘੋੜੇ ਲੈ ਕੇ ਪਹੁੰਚਣ। ਔਰ ਸਭ ਤੋਂ ਪਹਿਲਾਂ ਕੋਈ ਗੁਰਸਿੱਖ ਆਇਆ ਸੀ ਜਿਹਦਾ ਨਾਮ ਇਤਿਹਾਸ ਨੇ ਭਾਈ ਸੁਭਾਗਾ ਲਿਖਿਆ, ਇੱਕ ਸਾਲ ਦਾ ਦਸਵੰਧ ਕੱਢ ਕੇ ਉਹ 5 ਲੱਖ ਰੁਪਈਏ ਦੇ 5 ਘੋੜੇ ਲੈ ਕੇ ਆਉਂਦਾ। ਕਵੀ ਸੰਤੋਖ ਸਿੰਘ ਹੋਣਾ ਲਿਖਿਆ ਕਿ ਪਹਿਲਾ ਸਿੱਖ ਸੀ ਭਾਈ ਸੁਭਾਗਾ ਜਿਹਨੇ ਸੋਨੇ ਦੀਆਂ ਕਾਠੀਆਂ ਵਾਲੇ ਕੀਮਤੀ ਘੋੜੇ ਲਿਆ ਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰ 'ਤੇ ਭੇਟ ਕੀਤੇ ਸਨ। ਉਹ ਕੀਮਤੀ ਘੋੜੇ ਲੈ ਕੇ ਆਇਆ, ਸਤਿਗੁਰੂ ਸਾਹਿਬ ਜੀ ਦੇ ਦਰ ਦੇ ਉੱਪਰ ਕੋਈ ਢਾਲ, ਕੋਈ ਸੋਹਣੀਆਂ ਜਵਾਨੀਆਂ ਭੇਟਾ ਕਰਨ ਵਾਸਤੇ ਤਿਆਰ ਹੋਇਆ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਦਾ ਨਿਰਣਾ ਕਰੀਏ ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਜਿਹੜਾ ਦਰਸ਼ਨੀ ਡਿਉੜੀ ਦਾ ਬਾਹਰਲਾ ਦਰਵਾਜ਼ਾ, ਜਦੋਂ ਉਹ ਦਰਵਾਜ਼ੇ ਦਾ ਇੱਕ ਜਿਹਨੂੰ ਆਪਾਂ ਚੂਥੀ ਕਹਿ ਦਿੰਦੇ, ਚਗਾਟ ਕਹਿ ਦਿੰਦੇ ਹਾਂ, ਉਹ ਜਿੱਥੇ ਸਮਾਪਤ ਹੁੰਦੀ ਉੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਦੀ ਨੀਂਹ ਰੱਖੀ ਜਾਂਦੀ। ਉਹਦਾ ਕਾਰਨ ਕੀ ਸੀ? ਵੀ ਸ੍ਰੀ ਅਕਾਲ ਤਖ਼ਤ ਧਾਰਮਿਕ ਅਜ਼ਮਤ ਦੀ ਰਾਖੀ ਕਰਨ ਵਾਸਤੇ ਇੱਕ ਪਹਿਰੇਦਾਰ ਹੋ ਕਰਕੇ ਖਲੋਤਾ ਸੀ। ਉਹ ਸ੍ਰੀ ਅਕਾਲ ਤਖ਼ਤ ਸਾਹਿਬ ਜਿੱਥੋਂ ਹੁਕਮਨਾਮਾ ਜਾਰੀ ਹੁੰਦਾ ਰਿਹਾ ਅਤੇ ਉਹ ਹੁਕਮਨਾਮਾ ਸਮੁੱਚੀ ਕਾਇਨਾਤ ਅਤੇ ਸਮੁੱਚੀ ਕੌਮੀਅਤ ਦੇ ਅੰਦਰ ਏਕਤਾ ਦਾ ਬਲ ਭਰਦਾ ਰਿਹਾ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਇਹ ਤਾਕਤ ਪ੍ਰਗਟ ਕੀਤੀ ਅਤੇ ਭਾਈ ਗੁਰਦਾਸ ਸਾਹਿਬ ਜੀ ਨੂੰ ਵੀ ਲਿਖਣਿਆ ਪਿਆ ਕਿ 5 ਪਿਆਲੇ 5 ਪੀਰ ਛਠਮ ਪੀਰ ਬੈਠਾ ਗੁਰ ਭਾਰੀ, ਅਰਜੁਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ, 40 ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰੂ ਸੂਰਮਾ ਵੱਢ ਜੋਧਾ ਬਹੁ ਪਰ ਉਪਕਾਰੀ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਗੱਲ ਦਾ, ਕਿਉਂਕਿ ਹਿੰਦੁਸਤਾਨ ਦੀ ਧਰਤੀ ਦੀ ਇਹ ਬਿਰਥਾ ਬਣ ਚੁੱਕੀ ਸੀ ਕਿ ਇੱਥੇ ਕਾਮ ਹਮਾਰਾ ਤੋਲਨ ਤੱਕੜੀ, ਇੱਕ ਇਹ ਲੋਕ ਕਹਿੰਦੇ ਸੀ ਸਾਡਾ ਕੰਮ ਹੈ ਕੇਵਲ ਅਤੇ ਕੇਵਲ ਤੱਕੜੀ ਦੇ ਉੱਪਰ ਤੋਲਣ, ਕਾਮ ਹਮਾਰਾ ਤੋਲਨ ਤੱਕੜੀ, ਨੰਗੀ ਕਰਦ ਕਭੀ ਨਹੀਂ ਪਕੜੀ, ਚਿੜੀ ਉਡੇ ਤੋਂ ਮੈਂ ਡਰ ਜਾਊਂ ਸ਼ਸਤਰਨ ਸੇ ਕੈਸੇ ਲੜ ਪਾਊਂ, ਇਹ ਹਾਲਾਤ ਸੀ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਵਕਤ ਇਹਨਾਂ ਦੇ ਹੱਥਾਂ ਦੇ ਵਿੱਚ ਜਿਹੜੀਆਂ ਸ੍ਰੀ ਸਾਹਿਬਾਂ ਫੜਾ ਕੇ ਆਪਣੇ ਧਰਮ ਦੀ ਰਾਖੀ ਵਾਸਤੇ ਦ੍ਰਿੜ ਕਰ ਦਿੱਤਾ, ਕਿਉਂਕਿ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਉਹ ਸਮਾਂ ਵੇਖਿਆ ਕਿ ਮੁਗਲ ਹਕੂਮਤ ਦੇ ਕੋਲ ਤਲਵਾਰ ਦਾ ਜ਼ੋਰ ਹੈ, ਉਹਨੇ ਤਲਵਾਰ ਦਾ ਜ਼ੋਰ ਕਰਕੇ ਜ਼ੁਲਮ ਕੀਤਾ ਅਤੇ ਭਗਤੀ ਦਾ ਪ੍ਰਤੀਕ ਕਿਹਾ ਜਾਣ ਵਾਲਾ ਸਨਾਤਨ ਮਤ, ਜਿਹੜਾ ਕੇਵਲ ਹੱਥ ਵਿੱਚ ਮਾਲਾ ਫੜ ਕੇ ਕਹਿੰਦਾ ਸੀ ਵੀ ਜੋ ਭਗਵਾਨ ਨੇ ਕੀਆ ਵੋ ਅੱਛਾ ਕੀਆ,
ہمارے کرموں کے حساب سے فیصلہ ہوگا، یہ شبد ورتدے رہے۔ پر ستگرو صاحب سچے پاتشاہ مہاراج جی نے اس ویلے میراں کوٹ دی ਧਰਤੀ ਖਾਲਸਾ ਕਾਲਜ ਤੋਂ ਜਦੋਂ ਪਾਕ ਪਰੇ ਨੂੰ ਜਾਂਦੇ ਏਅਰਪੋਰਟ ਵਾਲੇ ਪਾਸੇ ਔਰ ਇੱਥੇ ਫਿਰ ਗੁਰਸਿੱਖਾਂ ਨੇ ਰਾਜਸੀ ਤਾਕਤ ਦਾ ਪ੍ਰਤੀਕ ਪ੍ਰਗਟ ਕੀਤਾ ਜਦੋਂ ਬਾਜ ਜਹਾਂਗੀਰ ਦੀ ਹਕੂਮਤ ਦੇ ਵਿੱਚੋਂ ਕੁਝ ਉਸ ਵਕਤ ਮੀਰ ਆਏ ਸਨ ਸ਼ਿਕਾਰ ਖੇਡਣ ਵਾਸਤੇ। ਉਹਨਾਂ ਦਾ ਬਾਜ ਗੁਰੂ ਕੇ ਬਾਜ ਨੇ ਜਦੋਂ ਜ਼ਮੀਨ 'ਤੇ ਸੁੱਟਿਆ ਉਸ ਵਕਤ ਇਸ ਗੱਲ ਦਾ ਹਾਲਾਤ ਸੀ। ਜਹਾਂਗੀਰ ਕੋਲ ਸ਼ਿਕਾਇਤ ਗਈ, ਸਾਡਾ ਬਾਜ ਸੁੱਟ ਲਿਆ। ਉਹਨੇ ਕਿਹਾ ਵੀ ਫਿਰ ਕੀ ਹੋ ਗਿਆ, ਇਹਦੇ 'ਚ ਕੋਈ ਗੱਲ ਨਹੀਂ। ਉਹਨਾਂ ਕਿਹਾ ਅੱਜ ਬਾਜ ਦੀ ਗੱਲ ਕੱਲ੍ਹ ਨੂੰ ਤਾਜ ਦੀ ਗੱਲ ਵੀ ਆ ਸਕਦੀ। ਉਹ ਇਸ ਗੱਲ 'ਤੇ ਖਫਾ ਹੋਇਆ ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ 4000 ਯੋਧਿਆਂ ਦਾ ਮੁਕਾਬਲਾ ਕਰਨ ਵਾਸਤੇ ਕੇਵਲ ਥੋੜ੍ਹੀ ਗਿਣਤੀ ਦੇ ਗੁਰਸਿੱਖ, ਜਿਹਦੇ ਵਿੱਚ ਜਰਨੈਲ ਪਹਿੰਦੇ ਖਾਨ, ਜਿਹਦੇ ਵਿੱਚ ਬਾਬਾ ਬਿਧੀ ਚੰਦ ਸਾਹਿਬ, ਭਾਈ ਜੇਠਾ, ਇਹ ਜਥੇਦਾਰ ਸਨ ਫੌਜ ਦੇ, ਭਾਈ ਜੇਠਾ, ਭਾਈ ਪਿਰਾਣਾ, ਇਹ ਗੁਰੂ ਕੇ ਸਿੱਖ ਜੰਗ ਦੇ ਮੈਦਾਨ ਵਿੱਚ ਡਟੇ। ਅਤੇ ਇਤਿਹਾਸ ਦੀ ਇਹ ਪਹਿਲੀ ਜੰਗ ਸੀ ਕਿ ਹਿੰਦੁਸਤਾਨ ਦੀ ਧਰਤੀ 'ਤੇ ਕੋਈ ਧਾਰਮਿਕ ਪੀਰ ਨੇ ਹੱਥ ਵਿੱਚ ਤਲਵਾਰ ਫੜ ਕੇ ਜ਼ੁਲਮ ਹਕੂਮਤ ਦਾ ਮੁਕਾਬਲਾ ਕਰਨਾ ਸ਼ੁਰੂ ਕੀਤਾ। ਦਰਖਤਾਂ ਨੂੰ ਖਾਲੀ, ਇੱਕ ਦਰਖਤ ਨੂੰ ਖਾਲੀ ਕਰਕੇ ਤੋਪ ਤਿਆਰ ਕਰ ਲਈ ਗਈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗਿਣਤੀ ਦੇ ਗੁਰਸਿੱਖਾਂ ਨੇ ਔਰ ਉਸ ਵੇਲੇ 4000 ਤੋਂ ਲੈ ਕੇ 6000 ਦੀ ਫੌਜ ਦੀ ਅਗਵਾਈ ਕਰਨ ਵਾਲਾ ਮੁਗਲਸ ਖਾਨ ਜੰਗ ਦੇ ਮੈਦਾਨ ਦੇ ਵਿੱਚ ਹਰਾ ਕੇ ਵਾਪਸ ਤੋਰਿਆ। ਚਾਰ ਜੰਗਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਲੜੀਆਂ। ਚਾਰੇ ਜੰਗਾਂ ਦੇ ਵਿੱਚ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਫਤਿਹ ਹੁੰਦੀ ਹੈ। ਬਸ ਇੱਕੋ ਹੀ ਗੱਲ ਸਤਿਗੁਰੂ ਸਾਹਿਬ ਜੀ ਨੇ ਗੁਰਸਿੱਖਾਂ ਨੂੰ ਸਿਖਾਈ ਸੀ ਕਿ ਆਪਣੇ ਧਰਮ ਦਾ ਵਜੂਦ ਰੱਖਣ ਵਾਸਤੇ ਤੁਹਾਨੂੰ ਤਲਵਾਰ ਦੀ ਤਾਕਤ ਧਾਰਨ ਕਰਨੀ ਪਏਗੀ, ਪਰ ਉਸ ਤਲਵਾਰ ਨੂੰ ਸਿੱਧੇ ਢੰਗ ਨਾਲ ਚਲਾਉਣ ਵਾਸਤੇ ਬਾਣੀ ਦਾ ਅਭਿਆਸ ਅਤੇ ਪਹਿਰਾ ਬਹੁਤ ਲਾਜ਼ਮੀ ਹੈ। ਸਭ ਤੋਂ ਪਹਿਲਾਂ ਆਸਾ ਦੀ ਵਾਰ ਦਾ ਕੀਰਤਨ ਸਿੱਖਾਂ ਵਾਸਤੇ ਲਾਜ਼ਮੀ ਸੀ। ਉਸ ਤੋਂ ਬਾਅਦ ਜੰਗੀ ਅਭਿਆਸ ਅਤੇ ਢਾਡੀ ਵਾਇਰਾਂ ਗਾਇਨ ਕਰਨ ਦਾ ਸਤਿਗੁਰੂ ਸਾਹਿਬ ਜੀ ਦੇ ਵੱਲੋਂ ਉਪਰਾਲਾ ਕੀਤਾ ਜਾਂਦਾ ਸੀ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਉਸ ਵਕਤ ਅੰਮ੍ਰਿਤਸਰ ਦੀ ਧਰਤੀ ਨੂੰ ਉਸ ਸਿੱਖਿਆ ਦਾ ਸੰਪੂਰਨ ਕੇਂਦਰ ਬਣਾਇਆ। ਇੱਥੇ ਸਿੱਖਾਂ ਨੂੰ ਸੱਦ ਕੇ ਸ਼ਸਤਰ ਵਿੱਦਿਆ ਸਿਖਾਉਣੀ, ਪਿੰਡਾਂ ਵਿੱਚ ਭੇਜ ਦੇਣਾ, ਆਪਣਿਆਂ ਵਿੱਚ ਵੀ ਜਾ ਕੇ ਪ੍ਰਚਾਰ ਕਰੋ ਅਤੇ ਨਾਲੇ ਸ਼ਸਤਰ ਅਸਤਰ ਵਿੱਦਿਆ ਦਾ ਅਭਿਆਸ ਕਰਾਓ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਚਾਰ ਜੰਗਾਂ ਲੜੀਆਂ ਅਤੇ ਧਰਮ ਦਾ ਸਿਧਾਂਤ ਦੁਨੀਆਂ ਨੂੰ ਦੇ ਗਏ ਜੋ ਸਤਿਗੁਰੂ ਸਾਹਿਬ ਜੀ ਦੇ ਅਨੁਸਾਰ ਆਪਾਂ ਪੜ੍ਹਦੇ ਵੀ ਹਾਂ। ਜਦੋਂ ਆਪਾਂ ਇਤਿਹਾਸਕ ਹਵਾਲੇ ਅਤੇ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਕੁਝ ਹਵਾਲਿਆਂ ਵਿੱਚੋਂ ਵੀ ਪੜ੍ਹਦੇ ਹਾਂ ਅਤੇ ਇਸ ਗੱਲ ਦਾ ਨਿਰਣਾ ਜਿਹੜਾ ਸੀ ਉਹ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਕਿ ਗੁਰੂ ਗਰੀਬ ਨਿਵਾਜ, ਇਸ ਗੱਲ ਦਾ ਨਿਰਣਾ ਸੀ। ਸ਼ਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾ ਨਹਿ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਇਹ ਗੱਲ ਪ੍ਰਤੱਖ ਸੀ ਸਿੱਖੋ, ਰਾਜ ਤੋਂ ਬਿਨਾਂ ਧਰਮ ਨਹੀਂ ਚੱਲ ਸਕਦਾ ਅਤੇ ਜੇ ਧਰਮ ਨਹੀਂ ਤਾਂ ਉਹ ਰਾਜ ਪਾਪ ਅਤੇ ਜ਼ੁਲਮ ਦਾ ਹੋਵੇਗਾ। ਅੱਜ ਤੁਹਾਡੇ ਕੋਲ ਰਾਜ ਹੋਵੇ ਤੁਸੀਂ ਆਪਣੇ ਪੰਜਾਬ ਦੇ ਵਿੱਚ ਪੰਜਾਬੀ ਲਾਗੂ ਕਰ ਸਕਦੇ ਹੋ। ਤੁਹਾਡੇ ਕੋਲ ਰਾਜ ਨਹੀਂ, ਤੁਹਾਡੇ ਪੰਜਾਬ ਦੀ ਧਰਤੀ 'ਤੇ ਪੰਜਾਬ ਦੇ ਸਕੂਲਾਂ ਦੇ ਵਿੱਚ ਹੀ ਤੁਹਾਡੇ ਉੱਪਰ ਹਿੰਦੀ ਥੋਪੀ ਜਾ ਰਹੀ, ਕਿਉਂਕਿ ਤੁਹਾਡੇ ਕੋਲ ਰਾਜ, ਤੁਹਾਡੇ ਕੋਲ ਸੱਤਿਆ ਨਹੀਂ, ਏਕਾ ਨਹੀਂ। ਇੱਥੋਂ ਤੱਕ ਕਿ ਤੁਹਾਡੇ ਕੋਲ ਰਾਜ ਨਹੀਂ, ਤੁਹਾਡੇ ਧਾਰਮਿਕ ਸੰਸਥਾਵਾਂ ਦੇ ਕਾਨੂੰਨ ਬਦਲੇ ਜਾ ਰਹੇ ਹਨ। ਇਸ ਤੋਂ ਤੱਕ ਇਹ ਗੱਲ ਦਾ ਨਿਰਣਾ ਸੀ ਕਿ ਅਸੀਂ ਰਾਜ ਤੋਂ ਹੀਣੇ ਹੋ ਗਏ। ਸਿੱਖਾਂ ਦਾ ਰਾਜ ਸੀ ਅਤੇ ਸਿੱਖਾਂ ਦੀ ਤਾਰੀਖੇ ਕੌਮ ਖੁਦ ਲਿਖੀ ਜਾਂਦੀ ਸੀ। ਅੱਜ ਸਿੱਖਾਂ ਕੋਲ ਰਾਜ ਨਹੀਂ ਅਤੇ ਅੱਜ ਸਾਡੇ ਸੀਸ ਉੱਪਰ ਬੰਨੀ ਗਈ ਦਸਤਾਰ ਪੰਜਾਬ ਤੋਂ ਬਾਹਰ ਹੋ ਕੇ ਦੂਸਰੇ ਰਾਜ ਵਾਸਤੇ ਜ਼ਹਿਰ ਬਣਨੀ ਸ਼ੁਰੂ ਹੋ ਗਏ। ਇਹ ਜੀਵਨ ਵਿੱਚ ਕੇਵਲ ਇਹ ਰਾਜ ਤੋਂ ਹੀਣਤਾ ਦੀਆਂ ਨਿਸ਼ਾਨੀਆਂ ਨੇ। ਜੇ ਸਾਡੇ ਕਿਤੇ ਆਗੂਆਂ ਨੇ ਇਹੀ ਧਰਮ ਨੂੰ ਅੱਗੇ ਰੱਖ ਕੇ ਰਾਜ ਨੂੰ ਸਥਾਪਿਤ ਕਰਨ ਦਾ ਨਿਰਣਾ ਕੀਤਾ ਹੁੰਦਾ ਤਾਂ ਅੱਜ ਸ਼ਾਇਦ ਸਾਡਾ ਸਿਧਾਂਤਕ ਪੱਖ ਜਿਹੜਾ ਸੀ ਉਹ ਬਹੁਤ ਮਜ਼ਬੂਤ ਹੁੰਦਾ। ਅੱਗੇ ਆਪ ਜੀ ਦੇ ਸਨਮੁਖ ਨਿਰਣਾ ਕਰਾਂ। ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਇਤਿਹਾਸ ਆਪਾਂ ਵੇਖ ਰਹੇ ਹਾਂ। ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਜਿਹੜੀ ਬਿਲਡਿੰਗ ਹੈ ਨਾ, ਉਹ ਪਹਿਲਾਂ ਕੇਵਲ ਸਿੱਧੇ ਰੂਪ ਦੇ ਵਿੱਚ ਇੱਕ ਥੜੇ ਦੀ ਨਿਆਈ ਸੀ। ਤੁਸੀਂ ਪੁਰਾਣੀਆਂ ਤਸਵੀਰਾਂ ਵੀ ਵੇਖ ਸਕਦੇ ਹੋ, ਉਹ ਥੜੇ ਦੀ ਨਿਆਈ ਸੀ ਕੇਵਲ। ਬਸ 1775 ਵਿੱਚ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ
ਉਸ ਵਕਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਉਹ ਸਿਰਜਣਾ ਜਿਹੜੀ ਸੀ ਉਹਦੀ ਚੜ੍ਹਾਈ 41 ਫੁੱਟ ਕਰ ਦਿੱਤੀ। 41 ਫੁੱਟ ਜਿਹੜੀ ਸੀ ਉਹਦੀ ਚੜ੍ਹਾਈ ਕਰਨ ਤੋਂ ਬਾਅਦ ਔਰ ਉਹ ਬਿਲਡਿੰਗ ਜਿਹੜੀ ਸੀ ਉਹ 2 ਮੰਜ਼ਿਲਾਂ ਦੇ ਰੂਪ ਦੇ ਵਿੱਚ ਬਣਾਈ ਗਈ, ਕੋਠਾ ਸਾਹਿਬ ਦਾ ਅਸਥਾਨ। ਅਤੇ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਬਿਲਕੁਲ ਪਿਛਲੇ ਪਾਸੇ ਇੱਕ ਖੂਹ ਲਵਾਇਆ ਸੀ ਉਹਨੂੰ ਵੀ ਵਿੱਚੇ ਲੈ ਕਰਕੇ ਜਿਹੜਾ ਸੀ ਉਹ 41 ਫੁੱਟ ਦੀ ਚੜ੍ਹਾਈ ਵਾਲੀ ਉਹ ਬਿਲਡਿੰਗ ਜਿਹੜੀ ਹੈ ਉਹ ਤਿਆਰ ਕਰ ਦਿੱਤੀ ਗਈ। ਉਸ ਤੋਂ ਬਾਅਦ ਸਮਾਂ ਲੰਘਿਆ ਅਤੇ ਉਸੇ ਸਮੇਂ ਵਿੱਚ ਜਿਹੜਾ ਸੀ ਉਹ ਸਰਦਾਰ ਹਰੀ ਸਿੰਘ ਨਲੂਏ ਨੇ ਜਿਹੜਾ ਸੀ ਇਹ ਗੱਲ ਦਾ ਨਿਰਣਾ ਕੀਤਾ ਸੀ ਉਹਦੀ ਚੌੜਾਈ ਵਧਾ ਕੇ 51 ਫੁੱਟ ਕਰ ਦਿੱਤੀ ਗਈ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਪਰ ਇਸ ਗੱਲ ਦਾ ਨਿਰਣਾ ਹੋ ਚੁੱਕਾ ਸੀ ਵੀ ਇਹ ਸਿੱਖਾਂ ਦਾ ਤਖਤ ਜਿਹੜਾ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਅਸਥਾਨ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਅਤੇ ਉਸ ਰਾਜ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਪ੍ਰਥਾਏ ਫੈਸਲਾ ਹੋਇਆ ਸੀ ਜਿਵੇਂ ਹਰਿਮੰਦਰ ਸਾਹਿਬ 'ਤੇ ਸੋਨਾ ਬਿਲਕੁਲ ਜਿਹੜਾ ਹੈ ਉਹ ਸਿੱਖ ਰਾਜ ਦੀ ਨਿਸ਼ਾਨੀ ਅਤੇ ਸਿੱਖ ਰਾਜ ਦੀਆਂ ਤਾਕਤਾਂ ਦਾ ਪ੍ਰਤੀਕ। ਅਤੇ ਅੱਜ ਇਸ ਤੋਂ ਬਾਅਦ ਜਿਹੜਾ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਪਾਵਨ ਬਿਲਡਿੰਗ ਵੀ ਜਿਹੜੀ ਹੈ ਉਹ ਸੋਨੇ ਨਾਲ ਜੜਿਤ ਕੀਤੀ ਜਾਏ, ਪਰ ਸਰਦਾਰ ਹਰੀ ਸਿੰਘ ਨਲੂਏ ਦੀ ਸ਼ਹਾਦਤ ਤੋਂ ਬਾਅਦ ਜਿਹੜਾ ਹੈ ਔਰ ਉਹ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਜਿਹੜਾ ਅਸਥਾਨ ਸੋਨੇ ਦੀ ਸਾਰੀ ਮੀਨਾਕਾਰੀ ਦਾ ਸੀ ਉਹ ਸੁਪਨਾ ਹੀ ਰਹਿ ਗਿਆ। 3 ਲੱਖ ਰੁਪਈਆ ਲਾ ਕੇ ਉਸ ਸਮੇਂ ਦਾ ਸਰਦਾਰ ਜੱਸਾ ਸਿੰਘ ਆਲੂਵਾਲੀਆ ਵਰਗੇ ਜਰਨੈਲਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ ਦਾ ਜੇ ਸਫ਼ਰ ਕਰੀਏ ਤਾਂ 51 ਫੁੱਟ ਦੀ ਚੌੜਾਈ ਵਾਲੀ ਬਿਲਡਿੰਗ, ਤਕਰੀਬਨ 2 ਮੰਜ਼ਿਲੀ ਬਿਲਡਿੰਗ ਉਸਾਰ ਕੇ ਉੱਪਰ ਇੱਕ ਸ੍ਰੇਸ਼ਠ ਗੁੰਬਦ ਉਸਾਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਸਮਾਂ ਆਉਂਦਾ ਹੈ ਕਿ ਜਿਸ ਵਕਤ ਉਹੀ ਸ੍ਰੀ ਅਕਾਲ ਤਖਤ ਸਾਹਿਬ ਸੀ ਜਿਹਦੀ ਤਾਕਤ ਦਾ ਪ੍ਰਗਟਾਵਾ ਦੁਨੀਆ ਦੇ ਸਾਹਮਣੇ ਹੋਇਆ, ਸ੍ਰੀ ਅਕਾਲ ਤਖਤ ਸਾਹਿਬ ਦੇ ਤਖਤ ਦੇ ਉੱਪਰੋਂ ਸਰਦਾਰ ਇਸ ਗੱਲ ਦਾ ਨਿਰਣਾ ਜੱਸਾ ਸਿੰਘ ਆਲੂਵਾਲੀਆ ਜੱਸਾ ਸਿੰਘ ਰਾਮਗੜੀਏ ਵਰਗੇ ਸਿੱਖ ਕੌਮ ਨੂੰ ਇਕੱਠਿਆਂ ਕਰਦੇ ਰਹੇ, ਪਰ ਅੱਜ ਸਿੱਖ ਰਾਜਾ ਮਹਾਰਾਜਾ ਰਣਜੀਤ ਸਿੰਘ ਜੋ ਇੱਕ ਕਿਸੇ ਕੁਰੀਤੀ ਦੇ ਰਸਤੇ 'ਤੇ ਤੁਰਿਆ ਤਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਹੁਕਮਨਾਮਾ ਜਾਰੀ ਹੋਇਆ ਕਿ ਸਿੱਖ ਰਾਜਾ ਮਹਾਰਾਜਾ ਰਣਜੀਤ ਸਿੰਘ ਆਣ ਕੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋਵੇ। ਸ੍ਰੀ ਅਕਾਲ ਤਖਤ ਸਾਹਿਬ ਜੀ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਪੇਛੀ ਕੋੜੇ ਮਾਰਨ ਦਾ ਹੁਕਮ ਹੋਇਆ। ਮਹਾਰਾਜਾ ਰਣਜੀਤ ਸਿੰਘ ਨੇ ਸੀ ਨਹੀਂ ਕੀਤੀ, ਇਮਲੀ ਦੇ ਦਰਖਤ ਦੇ ਸਾਹਮਣੇ ਜਾ ਕੇ ਖਲੋ ਗਏ। ਜਦੋਂ ਉਸ ਵਕਤ ਇੱਥੇ ਖਲੋਤੇ ਬਾਬਾ ਅਕਾਲੀ ਬਾਬਾ ਫੂਲਾ ਸਿੰਘ ਨੇ ਵੇਖਿਆ ਵੀ ਰਾਜਾ ਨਿਮਰਤਾ ਵਿੱਚ ਹੈ ਅਤੇ ਉਸ ਵਕਤ ਇਹ ਨਿਰਣਾ ਕੀਤਾ ਗਿਆ ਸੀ ਵੀ ਇੱਕ ਦਾ ਝੁੱਕ ਜਾਣਾ ਕੋੜੇ ਖਾਣ ਦੇ ਬਰਾਬਰ ਹੈ। ਮਹਾਰਾਜਾ ਰਣਜੀਤ ਸਿੰਘ ਦੀ ਇੰਨੀ ਤਾਕਤ ਨਹੀਂ ਸੀ ਵੀ ਉਹ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਹਮਣੇ ਕੁਝ ਬੋਲ ਸਕਦਾ, ਸਾਰੀ ਤਾਕਤ ਸੀ ਉਹਦੇ ਕੋਲ, ਪਰ ਉਹਨੇ ਨਿਮਰਤਾ ਸਹਿਤ ਉਸ ਅਵਸਥਾ ਨੂੰ ਪ੍ਰਵਾਨ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕੜਾ ਪ੍ਰਸ਼ਾਦੀ ਦੇ ਕਰਾ ਕੇ ਹਰਿਮੰਦਰ ਸਾਹਿਬ ਅਰਦਾਸ ਕਰਾ ਕੇ ਖਿਮਾ ਜਾਚਨਾ ਕੀਤੀ। ਉਹ ਤਾਕਤ ਸੀ ਸ੍ਰੀ ਅਕਾਲ ਤਖਤ ਸਾਹਿਬ ਦੀ। ਅੱਜ ਭਾਵੇਂ ਅਸੀਂ ਇਸ ਗੱਲ ਦਾ ਖਿਆਲ ਕਰਦੇ ਹਾਂ, ਜਿਹੜਾ ਵੀ ਉੱਠਦਾ ਜਿਹਨੂੰ ਕੁਛ ਨਹੀਂ ਪਤਾ ਉਹ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਪ੍ਰਥਾਏ ਸਵਾਲ ਚੁੱਕਣੇ ਸ਼ੁਰੂ ਕਰ ਦਿੰਦਾ। ਥੋੜ੍ਹੇ ਦਿਨ ਪਹਿਲਾਂ ਗੱਲ ਕਲੀਅਰ ਹੋ ਹੀ ਗਈ। ਜਿਹੜੇ ਇਸ ਗੱਲ ਦਾ ਨਿਰਣਾ ਕਰਦੇ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਪਰ ਇਸ ਤਰ੍ਹਾਂ ਹੁੰਦਾ, ਆਹ ਇਸ ਤਰ੍ਹਾਂ ਦੇ ਫੈਸਲੇ ਕੀਤੇ ਜਾਂਦੇ, ਸਰਕਾਰ ਦੇ ਖਿਲਾਫ਼ ਫੈਸਲਾ ਕੀਤਾ ਜਾਂਦਾ, ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਦਾ ਕਾਨੂੰਨ ਬਣਿਆ ਔਰ ਕਿੰਨੇ ਵਿਧਾਇਕ ਜਿਹੜੇ ਸਨ ਉਹ ਸ੍ਰੀ ਅਕਾਲ ਤਖਤ ਸਾਹਿਬ 'ਤੇ ਸੱਦੇ, ਕਿਸੇ ਨੇ ਕਾਨੂੰਨ ਪੜ੍ਹ ਕੇ ਨਹੀਂ ਵੇਖਿਆ ਵੀ ਅਸੀਂ ਲਿਖ ਕੀ ਦਿੱਤਾ, ਜਿਸ 'ਤੇ ਸਾਈਨ ਕੀਤੇ ਉਹਦੇ ਵਿੱਚ ਲਿਖਿਆ ਕੀ। ਉਹਦੇ ਵਿੱਚ ਵੱਡੇ ਵੱਡੇ ਵਿਧਾਇਕਾਂ ਨੇ ਇਸ ਗੱਲ ਦਾ ਨਿਰਣਾ ਕਰ ਦਿੱਤਾ ਵੀ ਅਸੀਂ ਕਾਨੂੰਨ ਪੜ੍ਹਿਆ ਨਹੀਂ ਅਤੇ ਫਿਰ ਆਪਾਂ ਕਿਵੇਂ ਫੈਸਲਾ ਕਰੀਏ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਪ੍ਰਥਾਏ ਜਾਂ ਸਿੱਖਾਂ ਦੀ ਸੁਹਿਰਦਤਾ ਵਾਸਤੇ ਮੌਕੇ ਦੀ ਸਰਕਾਰ ਵੱਲੋਂ ਕੋਈ ਬੜਾ ਸ੍ਰੇਸ਼ਠ ਕਦਮ ਚੁੱਕਿਆ ਗਿਆ ਹੋਵੇ। ਇਹ ਗੱਲ ਦਾ ਨਿਰਣਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਤਾਕਤ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸੱਤਿਆ ਔਰ ਇਹ ਕਿਸੇ ਮਨੁੱਖ ਜਾਂ ਕਿਸੇ ਰਾਜਨੀਤਿਕ ਤਾਕਤ ਦੇ ਅਧੀਨ ਨਹੀਂ ਹੈ। ਜਿੱਦਣ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਤਖਤ ਦੀ ਤਾਕਤ ਨੂੰ ਪ੍ਰਗਟ ਕਰਨਾ ਔਰ ਉਸ ਤਖਤ ਦੀ ਤਾਕਤ ਦਾ ਪ੍ਰਗਟਾਵਾ ਫਿਰ ਸਮੁੱਚੀ ਕੌਮ ਦੇ ਅੰਦਰ ਇੱਕ ਛਿਨ ਮਾਤਰ ਸਮੇਂ ਵਿੱਚ ਪ੍ਰਗਟ ਹੋ ਜਾਂਦਾ। ਇੱਥੇ ਵੱਡੀਆਂ ਵੱਡੀਆਂ ਤਾਕਤਾਂ ਸ੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਉਣ ਵਾਲੀਆਂ ਚਲੇ ਗਈਆਂ। ਫਿਰ ਸਮਾਂ ਆਇਆ
ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਪਰੋਂ ਹੁੰਦੇ ਫੈਸਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਬਿਲਕੁਲ ਆਹਮੋ ਸਾਹਮਣੇ, ਇੱਕ ਕੌਮ ਨੂੰ ਧਾਰਮਿਕ ਰਸਤਾ ਅਤੇ ਦੂਸਰਾ ਉਸ ਧਾਰਮਿਕ ਰਸਤੇ ਦੇ ਉੱਪਰ ਪ੍ਰਪੱਕ ਹੋਣ ਵਾਸਤੇ ਅਤੇ ਉਸ ਰਾਜ ਨੂੰ ਪ੍ਰਗਟ ਕਰਨ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਸਰੂਪ ਮੌਕੇ ਦੀ ਹਕੂਮਤ ਨੂੰ ਚੁੱਭਣਾ ਸ਼ੁਰੂ ਹੋ ਗਿਆ। ਜੂਨ 1984 ਦਾ ਸਮਾਂ ਆਉਂਦਾ ਹੈ, 4 ਜੂਨ ਤੋਂ ਲੈ ਕੇ 6 ਜੂਨ ਤੱਕ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਪਰ 60 ਗੋਲੇ ਦਾਗਣ ਤੋਂ ਬਾਅਦ ਛੋਟੀ ਤੋਪ ਨਾਲ, ਅਤੇ ਉਸ ਵੇਲੇ ਤਕਰੀਬਨ 400 ਤੋਂ 500 ਤੋਂ ਵੱਧ ਗੋਲੀਆਂ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਉੱਪਰ ਉਸ ਵੇਲੇ ਮਸ਼ੀਨ ਗੰਨਾਂ ਅਤੇ ਸਪੈਸ਼ਲ ਰਾਈਫਲਾਂ ਦੇ ਨਾਲ ਉਸ ਵਕਤ ਹਮਲਾ ਕੀਤਾ ਗਿਆ। ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਹਿ ਢੀਰੀ ਕੀਤਾ ਜਾਂਦਾ। ਉੱਥੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਤਾਕਤ ਦੇ ਪ੍ਰਥਾਏ ਕੌਮ ਵਿੱਚ ਸੁਹਿਰਦਤਾ ਕਿੰਨੀ ਹੈ ਗੁਰਮੁਖੋ, ਇੱਕ ਗੱਲ ਦਾ ਖਿਆਲ ਕਰਿਓ, ਜਿੱਦਣ ਸ੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਹੋਇਆ, ਮੌਕੇ ਦੀ ਹਕੂਮਤ ਆਣ ਕੇ ਵੇਖਦੀ ਹੈ, ਰਾਸ਼ਟਰਪਤੀ ਗਿਆਨੀ ਜੈਲ ਸਿੰਘ ਆਣ ਕੇ ਵੇਖਦੇ ਵੀ ਨੁਕਸਾਨ ਅੱਤ ਦਰਜੇ ਦਾ ਹੋ ਚੁੱਕਾ, ਜੋ ਜਿਹਦੇ ਤੋਂ ਬਿਲਕੁਲ ਵੀ ਉਹ ਬੇਖਬਰ ਸਨ। ਜਦੋਂ ਇਸ ਪ੍ਰਕਾਰ ਇਹ ਸਾਰਾ ਵਰਤਾਰਾ ਵਰਤਿਆ ਅਤੇ ਸਰਕਾਰ ਨੇ ਬਾਬਾ ਖੜਕ ਸਿੰਘ ਅਤੇ ਸੰਤਾ ਸਿੰਘ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਜਿਹੜੀ ਹੈ ਉਹ ਨਵੇਂ ਰੂਪ ਦੇ ਵਿੱਚ ਉਸਾਰੀ ਦੀ ਆਰੰਭਤਾ ਕੀਤੀ, ਕਿਉਂਕਿ ਕੌਮ ਨੇ ਨਿਰਣਾ ਕੀਤਾ ਸੀ ਵੀ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਪਾਵਨ ਅਸਥਾਨ ਇਸੇ ਤਰ੍ਹਾਂ ਰਹੇਗਾ, ਕਿਉਂਕਿ ਆਉਣ ਵਾਲੇ ਸਮੇਂ ਵਿੱਚ ਹਕੂਮਤ ਦੀ ਇਸ ਕਾਰਵਾਈ ਦਾ ਸਿੱਖ ਜਗਤ ਤੱਕ ਸੁਨੇਹਾ ਜਾਂਦਾ ਰਹੇ। ਉੱਥੇ ਬਾਬਾ ਖੜਕ ਸਿੰਘ ਕਾਰ ਸੇਵਾ ਵਾਲੇ ਅਤੇ ਨਾਲ ਸੰਤਾ ਸਿੰਘ ਨਿਹੰਗ ਜਥੇਬੰਦੀ ਦੇ ਸਰਦਾਰ, ਉਸ ਵੇਲੇ ਬੁੱਢਾ ਦਲ ਦੇ ਮੁਖੀ ਸਨ, ਉਹਨਾਂ ਨੇ ਮਿਲ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਜਿਹੜੀ ਰਿਪੇਅਰ ਦੀ ਸਾਰੀ ਸੇਵਾ ਦੀ ਜਿਹੜੀ ਸੀ ਉਹ ਕਾਰਜਸ਼ੈਲੀ ਸੰਭਾਲ ਲਈ। ਕੌਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਤਿਆਰ ਕਰਕੇ ਦਿੱਤਾ। ਕੌਮ ਨੇ ਉਸ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਪ੍ਰਵਾਨ ਨਹੀਂ ਕੀਤਾ। ਕਿਉਂ? ਕਿਉਂਕਿ ਜੇ ਸਤਿਗੁਰੂ ਨੇ ਕਿਹਾ ਸੀ ਵੀ ਅਕਾਲ ਤਖਤ ਕੇਵਲ ਅਕਾਲ ਨੂੰ ਜਪਣ ਵਾਲੇ ਤਿਆਰ ਕਰ ਸਕਦੇ ਆ, ਉੱਥੇ ਫਿਰ ਸਤਿਗੁਰੂ ਸਾਹਿਬ ਜੀ ਦੇ ਗੁਰਸਿੱਖਾਂ ਨੇ ਅਰਦਾਸ ਕੀਤੀ, ਸੰਗਤ ਦੀ ਮਾਇਆ ਨਾਲ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਨਵੇਕਲਾ ਰੂਪ ਜਿਹੜਾ ਅੱਜ ਅਸੀਂ ਵੇਖਦੇ ਹਾਂ ਉਹ ਸੰਗਤ ਦੀ ਮਾਇਆ ਦੇ ਨਾਲ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਹ ਪਾਵਨ ਅਸਥਾਨ ਫਿਰ ਦੁਬਾਰਾ ਸੰਸਾਰ ਦੇ ਸਾਹਮਣੇ ਲਿਆਂਦਾ ਗਿਆ। ਔਰ ਅੱਜ ਵੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਾਣ ਮਰਿਆਦਾ ਕਿਸੇ ਬੰਦੇ ਕਰਕੇ, ਕਿਸੇ ਸਰਕਾਰ ਕਰਕੇ ਜਾਂ ਕਿਸੇ ਰਾਜਸੀ ਸੱਤਿਆ ਕਰਕੇ ਖਤਮ ਨਹੀਂ ਹੋ ਸਕਦੀ, ਉਹ ਤਖਤ ਸ੍ਰੀ ਅਕਾਲ ਦਾ ਹੈ। ਜਿੱਦਣ ਸਤਿਗੁਰੂ ਨੇ ਉਸ ਤਖਤ ਦੀ ਇਸ ਸੰਸਾਰ ਦੇ ਵਿੱਚ ਜਿਹੜੀ ਹੈ ਉਹ ਮਾਣ ਮਰਿਆਦਾ ਨੂੰ ਦੁਨੀਆਂ ਦੇ ਸਾਹਮਣੇ ਪ੍ਰਤੱਖ ਕਰਨਾ ਹੈ, ਪਤਾ ਨਹੀਂ ਕਿਹਦੇ ਵਿੱਚ ਸਤਿਗੁਰੂ ਨੇ ਵੱਸ ਕੇ ਕਿਹਦੀ ਸੇਵਾ ਲਾ ਕੇ ਸਮੁੱਚੀ ਕੌਮ ਨੂੰ ਇਕੱਠਿਆਂ ਕਰ ਦੇਣਾ, ਕਿਉਂਕਿ ਉਹ ਤਖਤ ਸ੍ਰੀ ਅਕਾਲ ਦਾ ਹੈ। ਇਸ ਕਰਕੇ ਗੁਰਮੁਖੋ, ਜਿੱਥੇ ਸਿੱਖ ਆਪਣੇ ਜੀਵਨ ਦੇ ਵਿੱਚ ਵੱਡੀ ਧਾਰਮਿਕ ਬਿਰਤੀ ਦਾ ਪਾਤਰ ਹੈ, ਅਧਿਆਤਮਿਕਤਾ ਦਾ ਬਹੁਤ ਵੱਡਾ ਮੁਜੱਸਮਾ ਸਾਡੇ ਕੋਲ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਅਤੇ ਉੱਥੇ ਸਭ ਤੋਂ ਵੱਡੀ ਦਾਤ ਵੀ ਮਹਾਰਾਜ ਜੀ ਨੇ ਦਿੱਤੀ ਕਿ ਇਸ ਜੀਵਨ ਵਿੱਚ ਜਿਸ ਦਿਨ ਸਿੱਖ ਸਤਿਗੁਰੂ ਦੇ ਦਰ 'ਤੇ ਸਮਰਪਿਤ ਹੋਏਗਾ ਉਹ ਦਿਨ ਹਉਮੈ ਦਾ ਸਿਰ ਵੱਢ ਕੇ ਗੁਰੂ ਦੇ ਅੱਗੇ ਲੈ ਕੇ ਆਏਗਾ, ਅਤੇ ਜਿੱਦਣ ਇਸ ਕੌਮ ਨੂੰ ਜਿਹੜਾ ਲੋੜ ਪਏਗੀ ਸਿੱਖ ਦੀ ਫਿਰ ਉਹ ਸਿਰ ਤਲੀ 'ਤੇ ਰੱਖ ਕੇ ਵੀ ਇਸ ਕੌਮ ਦੀ ਰੱਖਿਆ ਕਰਨ ਦੀ ਸਮਰੱਥਾ ਰੱਖੇਗਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਹੋਈ। 1609 ਦੇ ਵਿੱਚ ਸਤਿਗੁਰੂ ਜੀ ਨੇ ਕਾਰਜ ਕੀਤਾ, ਅੱਜ ਵੀ ਸ੍ਰੀ ਅਕਾਲ ਤਖਤ ਸਾਹਿਬ ਸੰਸਾਰ ਵਾਸਤੇ ਸਭ ਤੋਂ ਸ੍ਰੇਸ਼ਟ ਮੁਜੱਸਮਾ ਹੈ। ਉਹ ਅਸਥਾਨ ਹੈ ਸਿੱਖਾਂ ਦਾ ਜਿੱਥੋਂ ਸਿੱਖ ਨੂੰ ਆਸ ਰਹਿੰਦੀ ਹੈ ਕਿ ਜਦੋਂ ਕੋਈ ਹੁਕਮ ਜਾਰੀ ਹੋਵੇ ਅਸੀਂ ਉਸ ਹੁਕਮ ਦੀ ਤਾਕੀਦ ਕਰ ਸਕੀਏ। ਸਤਿਗੁਰੂ ਸਾਹਿਬ ਦੀ ਕਿਰਪਾ ਕਰਨ ਅੱਜ ਦੇ ਪਾਵਨ ਦਿਹਾੜੇ ਦੇ ਸਮੇਂ ਇੰਨੀ ਕੁ ਹਾਜ਼ਰੀ ਆਪ ਸਮੂਹ ਸੰਗਤ ਜੀ ਨੇ ਪ੍ਰਵਾਨ ਕਰਨੀ, ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਗੁਰੂ ਹਰਗੋਬਿੰਦ ਸਾਹਿਬ
ਸਮੁੱਚੀ ਕੌਮ ਨੂੰ ਆਪਸੀ ਏਕਤਾ ਇਤਫਾਕ ਅਤੇ ਆਪਸੀ ਭਰੋਸੇ ਯੋਗਤਾ ਬਖਸ਼ਿਸ਼ ਕਰਨ। ਸਤਿਗੁਰੂ ਸਾਹਿਬ ਮਹਾਰਾਜ ਜੀ ਦਾ, ਗੁਰੂ ਕੀ ਸੰਗਤ ਜੀ ਦਾ ਕੋਟਾਣ ਕੋਟ ਧੰਨਵਾਦ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਸਤਿਗੁਰੂ ਜੀ ਦੀ ਮਾਤਾ ਆਏ ਗੁਰੂ ਵਾਲੇ ਬਣੀਏ। ਇੰਨੀ ਕੁ ਹਾਜ਼ਰੀ ਆਪ ਸਮੂਹ ਸਾਧ ਸੰਗਤ ਜੀ ਨੇ ਪ੍ਰਵਾਨ ਕਰਨੀ। ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਹੋਈਆਂ ਭੁੱਲਾਂ ਗਲਤੀਆਂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਆਨੰਦ।

ਤਿਰੈ ਕਰਤਨ ਤਿਰੈ ਸਭ ਕਿਛੁ ਹੈ ਜਿਸ ਦੇਹਿ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ ਵਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈਰ।

ਗੁਰਦੇਵ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਹੋਈ। ਸਤਿਗੁਰੂ ਜੀਓ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਸਮੂਹ ਸੰਗਤਾਂ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ। ਸਤਿਗੁਰੂ ਕਿਰਪਾ ਕਰਨੀ ਸਿੱਖਾਂ ਅੰਦਰ ਰਾਜਸੀ ਅਤੇ ਧਾਰਮਿਕ ਤਾਕਤ ਸੰਪੂਰਨ ਕਰਨੀ। ਸਤਿਗੁਰੂ ਜੀਓ ਯੋਗਤਾ ਬਖਸ਼ਣੀ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਪਰਿਵਾਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ। ਸਤਿਗੁਰੂ ਜੀ ਉਪਰੰਤ ਕਥਾ ਵਿਚਾਰਾਂ ਕੀਰਤਨ ਜਸ ਹੋਏ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ। ਸਤਿਗੁਰੂ ਜੀ ਸੇਵਕ ਪਰਿਵਾਰ ਨੂੰ ਆਪ ਜੀ ਨੇ ਅੰਮ੍ਰਿਤ ਵੇਲੇ ਦੀਆਂ ਦਾਤਾਂ ਬੱਚਿਆਂ ਨੂੰ ਨਿਤਨੇਮ ਗੁਰਬਾਣੀ ਅਭਿਆਸ ਚੰਗੀ ਸੰਗਤ ਅਤੇ ਕਾਮਯਾਬੀਆਂ ਬਖਸ਼ਣੀਆਂ। ਨੇਮ ਪ੍ਰੇਮ ਆਪਣੇ ਦਰੋਂ ਘਰੋਂ ਖੰਡੇ ਬਾਟੇ ਦੀ ਦਾਤ ਬਖਸ਼ਿਸ਼ ਕਰਨੀ ਸਤਿਗੁਰੂ ਅੰਮ੍ਰਿਤਧਾਰੀ ਬਣਾਉਣਾ। ਆਪ ਜੀ ਨੇ ਕਿਰਪਾਲਤਾ ਕਰਕੇ ਬੱਚਿਆਂ ਨੂੰ ਤਰੱਕੀਆਂ ਬਖਸ਼ਣੀਆਂ। ਪਰਿਵਾਰ ਵੱਲੋਂ ਆਪ ਜੀ ਦੇ ਅਸਥਾਨਾਂ 'ਤੇ ਆਈ ਸੰਗਤ ਵਾਸਤੇ ਲੰਗਰ ਪ੍ਰਸ਼ਾਦੇ ਦੀ ਸੇਵਾ ਪ੍ਰਾਪਤ ਕੀਤੀ। ਸੇਵਾਵਾਂ ਥਾਂ ਪਾਉਣੀਆਂ ਕਾਰੋਬਾਰਾਂ ਵਿੱਚ ਬਰਕਤਾਂ ਪਾਉਣੀਆਂ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਬੇਟੀ ਏਲੀਆ ਸ਼ੇਰਗਿੱਲ ਪਰਿਵਾਰ ਵੱਲੋਂ ਪਿਤਾ ਐਸ਼ਲੀਨ ਸਿੰਘ ਸ਼ੇਰਗਿੱਲ ਮਾਤਾ ਸਿਮਰਨ ਕੌਰ ਸ਼ੇਰਗਿੱਲ ਪਰਿਵਾਰ ਵੱਲੋਂ ਅਰਦਾਸ ਬੇਨਤੀ ਚੜ੍ਹਦੀਆਂ ਕਲਾ ਕਰਨੀਆਂ ਸ਼ੁਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ ਸੁੰਦਰ ਪੁਸ਼ਾਕੇ ਹਾਜ਼ਰ ਦਰ ਪ੍ਰਵਾਨ ਕਰਨੇ ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਦੀਵਾਨਾਂ ਦੀ ਆਰੰਭਤਾ ਦੀ ਆਗਿਆ ਬਖਸ਼ੋ ਸੁੱਖ ਹੋਵੇ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚਾ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲਾਂਗੇ।

ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀਓ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਹਾਂਜੀ,
1: ਆਪ ਜੀ ਵਡਭਾਗੀ ਹੋ ਜੋ ਹਫ਼ਤਾਵਾਰੀ ਦੀਵਾਨ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਲ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਸਮੂਹ ਸੰਗਤਾਂ ਨੂੰ ਸਤਿਗੁਰੂ ਆਪਣੇ ਦਰੋਂ ਕਰੁਣਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਅੱਜ ਦੇ ਵਿਸ਼ੇਸ਼ ਦੀਵਾਨ ਸਿਰਜਣਾ ਦਿਵਸ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਇਸ ਦਿਹਾੜੀ ਨੂੰ ਮੁੱਖ ਰੱਖਦਿਆਂ ਹੋਇਆਂ ਵਿਸ਼ੇਸ਼ ਤੌਰ 'ਤੇ ਦੀਵਾਨ ਸੱਜੇ ਨੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਨਮੁੱਖ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਥੜਾ ਸਾਹਿਬ ਦੇ ਰੂਪ ਦੇ ਵਿੱਚ ਕੀਤੀ। ਥੜਾ ਸਾਹਿਬ ਦੀ ਪਹਿਲੀ ਇੱਟ ਛੇਵੇਂ ਪਾਤਸ਼ਾਹ ਜੀ ਨੇ ਆਪਣੇ ਪਾਵਨ ਕਰ ਕਮਲਾਂ ਦੇ ਨਾਲ ਰੱਖੀ। ਇਸ ਦੀ ਉਸਾਰੀ ਦਾ ਕਾਰਜ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਸੰਪੂਰਨ ਕੀਤਾ। ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਨੇ ਇਸ ਪਾਵਨ ਤਖਤ ਉੱਤੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਅਤੇ ਸਿੱਖਾਂ ਨੂੰ ਸ਼ਸਤਰ ਅਤੇ ਵਧੀਆ ਨਸਲ ਦੇ ਘੋੜੇ ਭੇਟ ਕਰਨ ਦਾ ਹੁਕਮਨਾਮਾ ਜਾਰੀ ਕੀਤਾ। ਸ੍ਰੀ ਅਕਾਲ ਤਖਤ ਸਾਹਿਬ ਸੁਤੰਤਰ ਸਿੱਖ ਪ੍ਰਭੂ ਸੱਤਾ ਦਾ ਪ੍ਰਤੀਕ ਹੈ। ਇਸੇ ਪ੍ਰਭੂ ਸੱਤਾ ਨੂੰ ਰੂਪਮਾਨ ਕਰਦੇ ਹੋਏ 18ਵੀਂ ਸਦੀ ਦੇ ਦੌਰਾਨ ਸਿੱਖਾਂ ਨੇ ਸਰਬੱਤ ਖਾਲਸਾ ਦੀਆਂ ਇਕੱਤਰਤਾਵਾਂ ਕਰਕੇ ਅਹਿਮ ਗੁਰਮਤੇ ਕੀਤੇ ਅਤੇ ਵੱਡੀਆਂ ਮੁਹਿੰਮਾਂ ਨੂੰ ਸਰ ਕੀਤਾ। ਸ੍ਰੀ ਅਕਾਲ ਤਖਤ ਸਾਹਿਬ ਹਮੇਸ਼ਾ ਜਰਵਾਣਿਆਂ ਦੇ ਜ਼ੁਲਮ ਦੇ ਵਿਰੁੱਧ ਨਿਮਾਣਿਆਂ ਦੇ ਮਾਣ ਸਨਮਾਨ ਨੂੰ ਬਰਕਰਾਰ ਰੱਖਣ ਦਾ ਮੁੱਖ ਪ੍ਰੇਰਨਾ ਸਰੋਤ ਹੈ। ਸੋ ਇਹ ਪਾਵਨ ਦਿਹਾੜਾ ਅੱਜ ਜਿੱਥੇ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਨੇ, ਉੱਥੇ ਇਸ ਪਾਵਨ ਸਥਾਨ 'ਤੇ ਵੀ ਸਟੇਲਿੰਗ ਸਿੱਖ ਐਸੋਸੀਏਸ਼ਨ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਇਹ ਪਾਵਨ ਦਿਹਾੜਾ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾ ਰਿਹਾ ਹੈ ਅਤੇ ਸ਼ਾਮ ਦੇ ਦੌਰਾਨ ਵੀ ਇਸੇ ਤਰ੍ਹਾਂ ਸੱਜਣਗੇ। ਅਤੇ ਹੁਣ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਅਗਲੇ ਆਉਣ ਵਾਲੇ ਦਿਹਾੜੇ 9 ਤਰੀਕ ਨੂੰ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ, 16 ਤਰੀਕ ਨੂੰ ਸ਼ਹੀਦੀ ਦਿਹਾੜਾ ਭਾਈ ਤਾਰੂ ਸਿੰਘ ਜੀ ਦਾ ਅਤੇ ਨਾਲ ਹੀ ਉਸ ਦਿਨ ਸੰਗਰਾਂਦ ਦਾ ਪਾਵਨ ਦਿਹਾੜਾ ਹੈ, 24 ਤਰੀਕ ਨੂੰ ਮੀਰੀ ਪੀਰੀ ਦਿਵਸ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਉਹ ਵੀ ਪਾਵਨ ਦਿਹਾੜਾ ਇਸ ਪਾਵਨ ਸਥਾਨ 'ਤੇ ਬੜੀ ਚੜ੍ਹਦੀ ਕਲਾ ਨਾਲ ਮਨਾਇਆ ਜਾਵੇਗਾ। ਸਾਰੀਆਂ ਸੰਗਤਾਂ ਨੇ ਆਪਣੇ ਸਮੇਂ 'ਚ ਸਮਾਂ ਕੱਢ ਕੇ ਗੁਰੂ ਸਾਹਿਬ ਜੀ ਦੇ ਪਾਵਨ ਸਥਾਨਾਂ 'ਤੇ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੇ। ਸੋ ਹੁਣ ਪਿਛਲੇ ਦਿਨਾਂ ਤੋਂ ਜੋ ਗੁਰੂ ਘਰ ਵਿਖੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹੀਰਾ ਸਿੰਘ ਦੀ ਯਾਦ ਵਿੱਚ ਗੁਰੂ ਘਰ ਵਿਖੇ ਜੋ ਕੀਰਤਨ ਕੰਪੀਟੀਸ਼ਨ ਚੱਲ ਰਹੇ ਨੇ, ਜਿਸ ਦੀ ਆਰੰਭਤਾ ਹੁਣ ਤਕਰੀਬਨ 12:15 ਹੁਣ ਹੋ ਜਾਵੇਗੀ। ਇਹ ਦੀਵਾਨ ਜਿਹੜੇ ਨੇ 5 ਵਜੇ ਤੱਕ ਸ਼ਾਮ ਨੂੰ ਚੱਲਣਗੇ। ਉਸ ਤੋਂ ਬਾਅਦ ਸੋਧਾ ਰਹਿਰਾ ਸਾਹਿਬ ਰਿਪਾਰਟ ਕਰਕੇ ਇਸੇ ਤਰ੍ਹਾਂ ਉਸ ਤੋਂ ਬਾਅਦ ਫਿਰ ਲਗਾਤਾਰ 9:30 ਤੱਕ ਇਹ ਦੀਵਾਨ ਚੱਲਣਗੇ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਇਸੇ ਤਰ੍ਹਾਂ ਗੁਰੂ ਦਰਬਾਰਾਂ ਵਿੱਚ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨ। ਮੈਂ ਬੇਨਤੀ ਕਰਾਂ ਸਤਿਕਾਰਯੋਗ ਭਾਈ ਸਾਹਿਬ ਜੀ ਉਹਨਾਂ ਨੂੰ ਉਹ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ ਅਤੇ ਅਗਲੇ ਜਿਹੜੇ ਪ੍ਰੋਗਰਾਮ ਦੀ ਜਿਹੜੀ ਆ ਰੂਪਰੇਖਾ ਉਹ ਆਪ ਜੀ ਨੂੰ ਦੱਸਣਗੇ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਗੁਰੂ ਕਾ ਲੰਗਰ ਤਿਆਰ ਹੈ। ਅੱਜ ਦੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਸੇਵਕ ਪਰਿਵਾਰ ਵੱਲੋਂ ਨਿਭਾਈਆਂ ਜਾ ਰਹੀਆਂ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਸੇਵਕ ਪਰਿਵਾਰ ਵੱਲੋਂ ਜਿਸ ਇਸ ਭਾਵਨਾ ਕਰਕੇ ਮਹਾਰਾਜ ਜੀ ਦੇ ਪਾਵਨ ਸਥਾਨ 'ਤੇ ਸੇਵਾਵਾਂ ਕੀਤੀਆਂ, ਸਤਿਗੁਰੂ ਜੀ ਕਿਰਪਾ ਕਰਨ, ਪਰਿਵਾਰ ਦੀਆਂ ਗੁਰਮਤ ਅਨੁਸਾਰ ਮਨੋਕਾਮਨਾਵਾਂ ਮਨੋਭਾਵਨਾਵਾਂ ਸੰਪੂਰਨ ਕਰਨ। ਸਮੂਹ ਪਰਿਵਾਰ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕਹਿ ਲਓ ਕਿ ਜੇ ਇਹ ਜੋ ਰਾਗੀ ਭਾਈ ਹੀਰਾ ਸਿੰਘ ਜੀ ਦੇ ਜੇ ਜੀਵਨ ਨੂੰ ਸਮਰਪਿਤ ਜਿਹੜਾ ਅਸੀਂ ਕੰਪੀਟੀਸ਼ਨ ਬੱਚਿਆਂ ਦਾ ਸ਼ਬਦ ਗਾਇਨ ਮੁਕਾਬਲਾ ਕਰਵਾਉਂਦੇ ਹਾਂ ਉਹ 25ਵਾਂ ਵੀ ਹੈ ਅਤੇ ਜਿਨ੍ਹਾਂ ਦੀ ਯਾਦ ਵਿੱਚ ਅਸਾਂ ਸਾਰੇ ਰਲ ਕੇ ਇਹ ਉੱਦਮ ਕਰਦੇ ਹਾਂ ਉਹਨਾਂ ਦੀ 100ਵੀਂ ਬਰਸੀ ਵੀ ਹੈ। ਇਹ ਗੁਰੂ ਦੀ ਅਪਾਰ ਬਖਸ਼ਿਸ਼ ਹੈ ਕਿ ਦੋਵੇਂ ਮੌਕੇ ਇੱਕੋ ਟਾਈਮ 'ਤੇ ਇਕੱਠੇ ਇੱਕੋ ਸਾਲ 'ਚ ਇਕੱਠੇ ਹੋ ਗਏ ਹਨ। ਸ਼ਾਇਦ ਗੁਰੂ ਦੀ ਕੋਈ ਆਪਣੀ ਕੋਈ ਮਰਜ਼ੀ ਹੈ, ਕੋਈ ਵਿਧ ਹੈ ਅਕਾਲ ਪੁਰਖ ਦੀ। ਸਾਧ ਸੰਗਤ, ਅੱਜ ਸਾਡਾ ਜੋ ਇਹ ਗੁਰਮੁਖ ਸਿੰਘ ਜੀ ਦੀ ਯਾਤਰਾ ਜੋ ਅਸੀਂ ਸ਼ੁੱਕਰਵਾਰ ਤੋਂ ਆਰੰਭ ਕੀਤੀ ਸੀ, ਛੋਟੇ ਛੋਟੇ ਬੱਚਿਆਂ ਨੇ ਸਾਡੇ ਰਹਿਬਰ ਬਣ ਕੇ ਉਸ ਯਾਤਰਾ ਦੇ ਸਾਹਮਣੇ ਸਾਨੂੰ ਰਾਹ ਵਿਖਾ ਰਹੇ ਸਨ, ਉਹ ਅੱਜ ਉਸ ਯਾਤਰਾ ਦਾ ਤੀਜਾ ਦਿਨ ਹੈ। ਅੱਜ ਉਸ ਪੜਾਅ ਦਾ ਤੀਜਾ ਦਿਨ ਹੈ, ਤੀਸਰਾ ਪੜਾਅ ਮੈਂ ਕਹਾਂਗਾ ਉਸ ਯਾਤਰਾ ਦਾ, ਅੱਜ ਤੀਸਰਾ ਪੜਾਅ ਹੈ ਜਿਹਦੇ ਵਿੱਚ ਸਾਡੇ ਕੋਲ 33 ਸਾਜ਼ਾਂ ਵਾਲੇ ਬੱਚੇ ਜੋ ਬੜੇ ਪਿਆਰ ਦੇ ਨਾਲ ਸਿੱਖ ਵੀ ਰਹੇ ਹਨ ਔਰ ਸਿੱਖ ਸੰਗਤਾਂ ਦੀ ਸੇਵਾ ਵੀ ਕਰਦੇ ਹਨ। ਅਤੇ ਗਰੁੱਪ ਸਿੰਗਿੰਗ ਸੀਨੀਅਰ ਜਥਾ ਅਤੇ ਹੋਰ ਜਿਹੜੇ ਸੀਨੀਅਰ ਬੱਚੇ ਜਿਹੜੇ ਗੁਰੂ ਪਾਤਸ਼ਾਹ ਜੀ ਸਦਕਾ ਰਾਹ 'ਤੇ ਤੁਰ ਪਏ ਨੇ, ਗੁਰਮੁਖ ਸੰਗੀਤ ਦੇ ਰਾਹ 'ਤੇ ਤੁਰ ਪਏ ਨੇ, ਉਹ ਆਪ ਜੀ ਨੂੰ ਸ਼ਬਦ ਕੀਰਤਨ ਰਾਹੀਂ ਨਿਹਾਲ ਕਰਨਗੇ, ਆਪਣੇ ਉਸ ਪ੍ਰਤੀਯੋਗਤਾ ਵਿੱਚ ਸ਼ਾਮਿਲ ਹੋਵਣਗੇ। ਸਾਧ ਸੰਗਤ, ਮੈਂ ਨਾਲ ਦੇ ਨਾਲ ਇਹ ਵੀ ਕਹਿੰਦਾ ਜਾਵਾਂ ਕਿ ਸਾਡੇ ਪਾਸ ਇਸ ਵੱਡੇ ਕਾਰਜ ਨੂੰ ਮੁੱਖ ਰੱਖਦਿਆਂ ਸਾਡੇ ਪਾਸ ਗੁਰਮੁਖ ਸੰਗੀਤ ਦੇ ਵਿਦਵਾਨ ਸਾਧ ਸੰਗਤ ਰਾਤ ਨੂੰ ਅਸੀਂ ਕਾਫੀ ਸਿਫਤ ਤੋਂ ਸਲਾਹ ਸੰਸਾਰਕ ਰੂਪ ਵਿੱਚ ਹੋ ਕਰਕੇ ਦਾਸ ਨੇ ਉਹਨਾਂ ਦਾ ਜ਼ਿਕਰ ਕੀਤਾ ਸੀ, ਉਹ ਸਾਡੇ ਪਾਸ ਆਏ ਹੋਏ ਹਨ। ਰਾਤ ਨੂੰ ਉਹਨਾਂ ਨੇ ਦੀਵਾਨ ਦੀ ਹਾਜ਼ਰੀ ਭਰੀ ਵੀ ਸੀ ਅਤੇ ਅੱਗੇ ਵੀ ਭਰਨਗੇ। ਕੱਲ੍ਹ ਸੋਮਵਾਰ ਦਾ ਸ਼ਾਮ ਤੋਂ ਵੀ ਦੀਵਾਨ ਸਜੇਗਾ, ਜਿਸ ਤਰ੍ਹਾਂ ਮੇਰੇ ਵੀਰ ਪ੍ਰਿਤਪਾਲ ਸਿੰਘ ਜੀ ਹੋਰਾਂ ਨੇ ਆਪ ਜੀ ਨੂੰ ਸਮੇਂ ਸਮੇਂ ਅਨੁਸਾਰ ਦੱਸ ਹੀ ਰਹੇ ਹਨ। ਤੋ ਅਸੀਂ ਭਾਗਾਂ ਵਾਲੇ ਹਾਂ, ਡਾਕਟਰ ਗੁਰਨਾਮ ਸਿੰਘ ਜੀ, ਡਾਕਟਰ ਗਗਨਦੀਪ ਸਿੰਘ ਜੀ ਅਤੇ ਤਬਲਾ ਵਾਦਕ ਪੰਜਾਬ ਘਰਾਣੇ ਨੇ ਤਬਲਾ ਵਾਦਕ ਉਸਤਾਦ ਵੀਰ ਰਾਜਵਿੰਦਰ ਸਿੰਘ ਸਾਡੇ ਪਾਸ ਪਹੁੰਚੇ ਹੋਏ ਹਨ, ਉਹ ਵੀ ਜੱਜਮੈਂਟ ਦੀ ਸੇਵਾ ਕਰ ਰਹੇ ਹਨ ਸਾਰੇ ਰਲ ਕੇ। ਤੋ ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਹੁਣ ਜੋ ਹੈ ਜਿਹੜਾ ਇਸ ਉਸ ਪੜਾਅ ਦੇ ਤੀਜੇ ਦਿਨ ਦਾ ਜੋ ਸਾਡਾ ਪੜਾਅ ਸ਼ੁਰੂ ਹੋਇਆ ਗੁਰਮੁਖ ਸੰਗੀਤ ਦੇ ਵਿੱਚ, ਉਹਦੇ ਵਿੱਚ ਸਭ ਤੋਂ ਪਹਿਲਾਂ ਬੱਚਾ 33 ਸਾਜ ਵਾਲਾ ਬੱਚਾ ਦਰਵੇਸ਼ ਸਿੰਘ ਉਸ ਸਟੇਜ 'ਤੇ ਆ ਜਾਏ। ਹਾਂ, ਉਸ ਤੋਂ ਦਰਵੇਸ਼ ਸਿੰਘ ਦੇ 33 ਸਾਜ ਤੋਂ ਬਾਅਦ 12 ਤੋਂ 14 ਸਾਲ ਦੇ ਜੋ ਬੱਚੇ ਹਨ ਉਹਦੇ ਵਿੱਚ ਸੋਲੋ ਸਿੰਗਿੰਗ ਜਿਨ੍ਹਾਂ ਨੇ ਬੱਚਿਆਂ ਨੇ ਕਰਨੀ ਹੈ, ਉਹਦੇ ਵਿੱਚ ਪਹਿਲਾ ਬੱਚਾ ਜੋ ਹੈ ਕਿਰਤਨੂਰ ਕੌਰ ਉਹ ਵੀ ਸਟੇਜ ਦੇ ਪਿੱਛੇ ਆ ਜਾਏ, ਪਰ ਉਸ ਤੋਂ ਪਹਿਲਾਂ ਬੱਚਾ ਦਰਵੇਸ਼ ਸਿੰਘ ਆਪਣੀ ਸੈਟਲ ਕਰ ਰਿਹਾ ਸੀ। ਦੂਸਰਾ ਬੱਚਾ ਕਿਰਤਨੂਰ ਕੌਰ, ਮਨਨ ਸੇਖੋਂ, ਸਤਨਾਮ ਕੌਰ, ਬੀਰਜੋਤ ਸਿੰਘ, ਨਾਜ਼ਦੀਪ ਕੌਰ, ਇਹ ਬੱਚੇ ਤਿਆਰ ਬਰ ਤਿਆਰ ਰਹਿਣ ਤਾਂ ਕਿ ਇਸ ਅਸੀਂ ਸਮੇਂ ਅਨੁਸਾਰ ਇਸ ਦਾ ਅਸੀਂ ਤਾਂ ਕਿ ਅਸੀਂ ਸਾਨੂੰ ਸਮੇਂ ਦੀ ਥੋੜ੍ਹ ਹੋਣ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰੇ ਸਾਧ ਸੰਗਤ ਆਪ ਜੀ ਨੂੰ ਜਾਣ ਕੇ ਇਹ ਖੁਸ਼ੀ ਹੋਵੇਗੀ ਕਿ 200 ਬੱਚਿਆਂ ਨੇ 200 ਬੱਚੇ ਸਾਰੇ ਕੰਪੀਟੀਸ਼ਨ ਦੇ ਵਿੱਚ ਸਾਰੇ ਸ਼ਬਦ ਗਾਇਨ ਮੁਕਾਬਲੇ ਦੇ ਵਿੱਚ 200 ਬੱਚੇ ਭਾਗ ਲੈ ਰਹੇ ਹਨ। ਅਤੇ ਤੁਸੀਂ ਆਪ ਜੀ ਹਿਸਾਬ ਲਗਾ ਲਓ ਕਿ 200 ਬੱਚਿਆਂ ਨੂੰ ਸਟੇਜ 'ਤੇ ਪਰਫੋਰਮੈਂਸ ਕਰਵਾਉਣ ਵਾਸਤੇ ਜੇ 5 ਮਿੰਟ ਵੀ ਬੱਚਿਆਂ ਨੇ ਪਰਫੋਰਮੈਂਸ ਕਰਨੀ ਹੋਵੇ ਤਾਂ ਤੁਸੀਂ ਲਾ ਲਓ ਕਿੰਨੇ ਮਿੰਟ ਲੱਗਦੇ ਨੇ। ਅਤੇ ਅਸੀਂ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਬੜੇ ਸੋਹਣੇ ਢੰਗ ਦੇ ਨਾਲ ਸਾਨੂੰ ਸਹਿਯੋਗ ਦੇ ਰਹੇ ਹਨ। ਅਸੀਂ ਟਾਈਮ ਟੂ ਟਾਈਮ ਅੱਗੇ ਵਾਲੀ ਸਟੇਜ ਵੀ ਅਤੇ ਪਿੱਛੇ ਵਾਲੀ ਜੋ ਗੈਲਰੀ ਜੋ ਪਿੱਛੇ ਵਾਲੀ ਹੋਲ ਹੈ ਉਹਦਾ ਵੀ ਅਸੀਂ ਉਸ ਵਿੱਚ ਸੇਵਾ ਕਰ ਰਹੇ ਹਾਂ। ਗੁਰੂ ਪਾਤਸ਼ਾਹ ਬਖਸ਼ਿਸ਼ ਕਰੇ ਇਹਨਾਂ ਸਾਰੇ ਪ੍ਰਬੰਧਕ ਸੱਜਣਾਂ ਨੂੰ ਜਿਨ੍ਹਾਂ ਨੇ ਪਿਆਰ ਦੇ ਨਾਲ ਸਾਨੂੰ ਸਹਿਯੋਗ ਕਰ ਰਹੇ ਹਨ। ਗੁਰੂ ਪਾਤਸ਼ਾਹ ਇਹਨਾਂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਆਪਸ ਵਿੱਚ ਪਰਸ ਪਿਆਰ ਪਿਆਰ ਇਤਫਾਕ ਬਖਸ਼ਣ ਤਾਂ ਜੋ ਇਸੇ ਤਰ੍ਹਾਂ ਹੀ ਸਿੱਖ ਸਿੱਖਤਾਂ ਦੀ ਸੇਵਾ ਕਰਦੇ ਰਹਿਣ। ਤੋ ਆਓ ਮੈਂ ਬੇਨਤੀ ਕਰਾਂ ਬੱਚਾ ਦਰਵੇਸ਼ ਸਿੰਘ ਆਪ ਜੀ ਨੂੰ 33 ਸਾਜ਼ ਰਾਹੀਂ ਨਿਹਾਲ ਕਰੇਗਾ, ਬੜੇ ਪਿਆਰ ਨਾਲ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: grup.
1: Sirf instrumental.

ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਬਾਰ ਵਿੱਚ ਆਪ ਸੰਗਤ ਦੇ ਸਨਮੁੱਖ ਮੈਂ ਗੁਜਰੀ ਰਾਗ ਫਿਰੋਦਸਤ ਅਤੇ ਤਿੰਨ ਤਾਲ ਵਿੱਚ ਸਰਵਨ ਕਰਵਾਉਣ ਜਾ ਰਿਹਾ ਹਾਂ। ਗੁਜਰੀ ਰਾਗ ਦਾ ਠਾਠ ਤੋੜੀ ਹੈ ਅਤੇ ਇਸ ਦਾ ਗਾਣ ਦਾ ਸਮਾਂ ਦਿਨ ਦਾ ਦੂਜਾ ਪੈਰ ਹੈ। ਇਸ ਰਾਗ ਵਿੱਚ ਰੇ ਗਾ ਦਾ ਕੋਮਲ, ਮਾ ਤੀਵਰ ਅਤੇ ਪਾ ਵਰਜਿਤ ਹੈ।

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਅੱਛਾ, ਗੁਰੂ ਪਾਤਸ਼ਾਹ ਬਖਸ਼ਿਸ਼ ਕਰੇ। ਇਹ ਬੱਚਾ ਬਹੁਤ ਮਿਹਨਤ ਕਰਦਾ ਸਾਧ ਸੰਗਤ, ਹਰ ਹਫ਼ਤੇ ਇੱਥੇ ਸੇਵਾ ਵੀ ਕਰਦਾ ਹੁੰਦਾ, ਸ਼ਨੀਵਾਰ ਨੂੰ ਤਕਰੀਬਨ ਤੁਸੀਂ ਇਹਨੂੰ ਇੱਥੇ ਵੇਖਦੇ ਹੋਵੋਗੇ। ਬੜਾ ਗੁਰੂ ਪਾਤਸ਼ਾਹ ਬਖਸ਼ਿਸ਼ ਕਰੇ, ਇਸਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ। ਹੁਣ ਅਸੀਂ ਅਗਲਾ ਜੋ ਗਰੁੱਪ ਹੈ 12 ਤੋਂ 14 ਸਾਲ ਦੇ ਬੱਚਿਆਂ ਦਾ ਸੋਲੋ ਸਿੰਗਿੰਗ ਦੇ ਵਿੱਚ ਹਾਰਮੋਨੀਅਮ ਦੇ ਨਾਲ। ਪਹਿਲੀ ਬੱਚੀ ਜੋ ਹੈ ਕੀਰਤ ਨੂਰ ਕੌਰ ਸਟੇਜ 'ਤੇ ਬਿਰਾਜਮਾਨ ਹੋ ਰਹੀ ਹੈ, ਅਤੇ ਮੈਂ ਬੇਨਤੀ ਕਰਾਂ ਨਾਲ ਬੱਚੇ ਮਨਨ ਸੇਖੋਂ ਨੂੰ ਉਸ ਸਟੇਜ ਦੇ ਪਿੱਛੇ ਆ ਜਾਏ, ਅਤੇ ਉਸ ਤੋਂ ਬਾਅਦ 'ਚੋਂ ਬੱਚੀ ਸਤਨਾਮ ਕੌਰ ਵੀ ਪਿੱਛੇ ਤਿਆਰ ਰਹੇ। ਹੁਣ ਆਪ ਜੀ ਪਾਸ ਸਾਧ ਸੰਗਤ ਜੀ ਬੱਚੀ ਕੀਰਤ ਨੂਰ ਕੌਰ ਸ਼ਬਦ ਗਾਇਨ ਕਰੇਗੀ। ਪਿਆਰ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੇ ਸਾਧ ਸੰਗਤ ਜੀ ਕੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਕੀਰਤਨ ਕੌਰ ਹੈ ਅਤੇ ਮੈਂ ਬਾਰਾਂ ਸਾਲ ਦੀ ਹਾਂ। ਅੱਜ ਮੈਂ ਸ਼ਬਦ ਗਾਇਨ ਕਰਨ ਜਾ ਰਹੀ ਹਾਂ, ਹਰ ਕੇ ਚਰਨ ਕਮਲ ਮਾਂਦਿਆ। ਇਹ ਸ਼ਬਦ ਰਾਗ ਟੋਟੀ ਦੇ ਵਿੱਚ ਹੈ। ਇਹ ਸ਼ਬਦ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ। ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਗ ਨੰਬਰ 714 ਵਿੱਚ ਦਰਜ ਹੈ। ਇਹ ਸ਼ਬਦ ਗੰਭੀਰ ਪ੍ਰਕਿਰਤੀ ਦਾ ਰਾਗ ਹੈ। ਹੁਣ ਮੈਂ ਇਸ ਸ਼ਬਦ ਨੂੰ ਗਾਇਨ ਕਰਨ ਜਾ ਰਹੀ ਹਾਂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਸਾਨੂੰ ਸਪੀਕਰਸ ਦੀ ਬਹੁਤ ਲੋੜ ਹੈ। ਪਿਛਲੇ ਦੋ ਦਿਨਾਂ ਤੋਂ ਛੋਟੇ ਬੱਚੇ ਹੀ ਅਨਾਊਂਸਮੈਂਟਸ ਵਗੈਰਾ ਕਰ ਰਹੇ ਸਨ, ਅਤੇ ਹੁਣ ਵੀ ਮੈਂ ਬੱਚਾ ਬੀਰਜੋਤ ਨੂੰ ਕਹਾਂਗਾ ਕਿ ਆ ਕੇ ਪੁੱਤਰ ਜੀ ਅੱਗੇ ਜਿਹੜਾ ਅਗਲਾ ਜੋ ਨੈਕਸਟ ਪਾਰਟੀਸਪੈਂਟਸ ਹੈ ਉਹਦਾ ਨਾਮ ਆਪ ਜ਼ਿਕਰ ਕਰੋ। ਮੈਂ ਬੇਨਤੀ ਕਰਾਂਗਾ ਬੱਚਾ ਬੀਰਜੋਤ ਸਿੰਘ ਨੂੰ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਕੀਰਤ ਨੂਰ ਕੌਰ। ਹੁਣ ਮੰਨਣ ਸਿੱਖ ਪਲੀਜ਼ ਸਟੇਜ 'ਤੇ ਆਉਣ, ਅਤੇ ਸਤਨਾਮ ਕੌਰ ਅਤੇ ਬੀਰਜੋਤ ਸਿੰਘ ਪਲੀਜ਼ ਬੈਕ ਸਟੇਜ ਰੈਡੀ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਮਨਪ੍ਰੀਤ ਕੌਰ ਹੈ ਅਤੇ ਮੇਰੀ ਉਮਰ 12 ਸਾਲ ਹੈ। ਅੱਜ

वाहेगुरु जी का खालसा, वाहेगुरु जी की फतेह। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਮੰਨਣ ਸਿੱਖੋਂ, ਹੁਣ ਸਤਨਾਮ ਕੌਰ ਪਲੀਜ਼ ਸਟੇਜ 'ਤੇ ਆ ਜਾਣ ਅਤੇ ਬੀਰਜੋਤ ਸਿੰਘ ਪਲੀਜ਼ ਬੈਕ ਸਟੇਜ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਸਤਨਾਮ ਕੌਰ ਹੈ ਅਤੇ ਮੇਰੀ ਉਮਰ 13 ਸਾਲ ਦੀ ਹੈ। ਅੱਜ ਮੈਂ ਤੁਹਾਨੂੰ ਪਾਵਨ ਸ਼ਬਦ ਕੀਰਤ ਪ੍ਰਭ ਕੇ ਗਾਓ ਮੇ ਰਸਨਾ ਅਨਕ ਬਾਰ ਕਰ ਬੰਧਨ ਸੰਧਨ ਊਹਾਂ ਚਰਨ ਗੋਬਿੰਦ ਜੀ ਕੀ ਬਸਨਾ ਰਹਾਓ ਸੁਣਾ ਰਹੀ ਹਾਂ। ਇਹ ਸ਼ਬਦ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਦੁਬਾਰਾ ਰਾਗ ਕਾਨੜਾ ਵਿੱਚ ਉਚਾਰਨ ਕੀਤਾ ਹੈ ਅਤੇ ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੰਗ 1298 ਉੱਤੇ ਦਰਜ ਹੈ। ਇਸ ਸ਼ਬਦ ਵਿੱਚ ਗੁਰੂ ਜੀ ਕਹਿੰਦੇ ਹਨ ਕਿ ਹੇ ਜੀ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਇਆ ਕਰ, ਸੰਤ ਜਨਾਂ ਦੇ ਚਰਨਾਂ ਉੱਤੇ ਨਮਸਕਾਰ ਕਰਿਆ ਕਰ, ਇਸ ਨਾਲ ਸਾਰੇ ਸੁੱਖ ਮਿਲ ਜਾਂਦੇ ਹਨ। ਰਾਗ ਕਾਨੜਾ ਰਾਤ ਦੇ ਦੂਜੇ ਪੈਰ ਵਿੱਚ ਗਾਇਆ ਜਾਂਦਾ ਹੈ 9 ਤੋਂ 12। ਇਸ ਵਿੱਚ ਸੁਰ ਗਾਹ ਕੋਮਲ ਅਤੇ ਦੋਵੇਂ ਨੀਂਹ ਵਰਤੇ ਜਾਂਦੇ ਹਨ। ਇਸ ਵਿੱਚ ਦਾਸ ਸੁਰ ਪੂਰੀ ਤਰ੍ਹਾਂ ਵਰਜਿਤ ਹੈ। ਰਾਗ ਕਾਨੜਾ ਦਾ ਜਾਤੀ ਛਾੜਵ ਛਾੜਵ ਹੈ ਅਤੇ ਥਾਟ ਕਾਫੀ ਹੈ। ਰਾਗ ਕਾਨੜਾ ਇੱਕ ਗੰਭੀਰ ਭਗਤੀ ਰਸ ਅਤੇ ਸ਼ਾਂਤ ਪ੍ਰਿਕਤੀ ਵਾਲਾ ਰਾਗ ਹੈ। ਇਸ ਦਾ ਵਾਦੀ ਸੁਰ ਬਾਹ ਅਤੇ ਸੰਵਾਦੀ ਸੁਰ ਗਾਹ ਹੈ ਸਾਹ ਹੈ। ਆ ਪਿਆਰਿਓ, ਪਿਆਰ ਨਾਲ ਸਰਵੰਗ ਕਰੀਏ।

0: ਗੁਰੂ ਪਾਤਸ਼ਾਹ ਬੱਚੇ ਨੂੰ ਬੱਚਾ ਬੀਰਜੋਤ ਸਿੰਘ ਆਪ ਜੀ ਨੂੰ ਸ਼ਬਦ ਸਰਵਣ ਕਰਵਾਏਗਾ। ਆਓ ਪਿਆਰ ਨਾਲ ਸਰਵਣ ਕਰੀਏ ਬੱਚਾ ਬੀਰਜੋਤ ਸਿੰਘ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਮੈਂ ਗੁਰੂ ਅਰਜਨ ਦੇਵ ਜੀ ਦਾ ਰਾਗ ਕਲਿਆਣ ਵਿੱਚ ਉਚਾਰਨ ਕੀਤਾ ਹੋਇਆ ਸ਼ਬਦ ਹਮਾਰਾ ਏਕ ਕਿਰਪਾ ਕੀਜੈ ਰਾਗ ਕਲਿਆਣ ਵਿੱਚ ਹੀ ਗਾਉਣ ਜਾ ਰਿਹਾ ਹਾਂ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਗ 1321 'ਤੇ ਦਰਜ ਹੈ। ਗੁਰੂ ਸਾਹਿਬ ਇਹ ਸ਼ਬਦ ਵਿੱਚ ਪਰਮਾਤਮਾ ਅੱਗੇ ਬੇਨਤੀ ਕਰਦੇ ਹਨ ਕਿ ਮੇਰਾ ਮਨ ਪਰਮਾਤਮਾ ਦੇ ਚਰਨਾਂ ਨਾਲ ਜੁੜਿਆ ਰਹੇ। ਰਾਗ ਕਲਿਆਣ ਦਾ ਗਾਉਣ ਦਾ ਸਮਾਂ ਸ਼ਾਮ, ਜਾਤੀ ਸੰਪੂਰਨ ਸੰਪੂਰਨ, ਵਾਧੀ ਸੁਰਗਾਹ ਅਤੇ ਸੰਵਾਦੀ ਸੁਰਨੀ ਅਤੇ ਮਾਂ ਤੀਵਰ ਅਤੇ ਬਾਕੀ ਸਾਰੇ ਸੁਰ ਸ਼ੁੱਧ ਹਨ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਸੀ ਬੱਚਾ ਬੀਰਜੋਤ ਸਿੰਘ, ਬੜੇ ਪਿਆਰ ਦੇ ਨਾਲ ਆਪ ਜੀ ਦੇ ਸਨਮੁਖ ਹੋਇਆ ਸੀ। ਹਮਾਰੇ ਇਹ ਕਿਰਪਾ ਕੀ ਜਾਏ ਸ਼ਬਦ ਲੈ ਕਰਕੇ, ਗੁਰੂ ਬਖਸ਼ਿਸ਼ ਕਰੇ, ਚੜ੍ਹਦੀ ਕਲਾ ਬਖਸ਼ਿਸ਼ ਕਰੇ। ਹੁਣ ਬੱਚਾ ਐਸ਼ਵੀਰ ਸਿੰਘ, ਜੱਜ ਸਾਹਿਬਾਨ ਨੋਟ ਕਰ ਲੈਣ, ਇੱਕੋ ਬੱਚਾ ਇਸ ਗਰੁੱਪ ਦੇ 14 ਤੋਂ 16 ਦੇ ਗਰੁੱਪ ਦੇ ਵਿੱਚ, ਇੱਕ ਬੱਚਾ ਪਰਫੋਰਮ ਕਰੇਗਾ ਪਹਿਲਾਂ ਆਪ ਜੀ ਸਾਹਮਣੇ। ਤੋ ਆਪ ਬੱਚੇ ਐਸ਼ਵੀਰ ਸਿੰਘ ਕੋਲੋਂ ਆਪ ਸ਼ਬਦ ਸ੍ਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਐਸ਼ਵੀਰ ਸਿੰਘ ਹੈ, ਮੈਂ 14 ਸਾਲ ਦਾ ਹਾਂ। ਹਰ ਬਿਸਰਤ ਸਦਾ ਗੁਹਾਰੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੁਆ ਰਾਗ ਤੋਰੀ ਵਿੱਚ ਉਚਾਰਨ ਕੀਤਾ ਹੋਇਆ ਹੈ। ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੰਬਰ 711 ਉੱਪਰ ਦਰਜ ਹੈ। ਇਹ ਸ਼ਬਦ ਵਿੱਚ ਗੁਰੂ ਸਾਹਿਬ ਦੱਸਦੇ ਹਨ ਕਿ ਵਾਹਿਗੁਰੂ ਨੂੰ ਵਿਸਰ ਕੇ ਸਦਾ ਹੀ ਬੀਬਤੇ ਹੁੰਦੀ ਹੈ। ਇਹ ਸ਼ਬਦ ਦਾ ਗਾਇਨ ਮੈਂ ਰਾਗ ਤੋਰੀ ਵਿੱਚ ਕਰਨ ਜਾ ਰਿਹਾ ਹਾਂ। ਇਹ ਰਾਗ ਦਿੰਦਾ ਦੂਜੀ ਪਹਿ ਗਾਇਆ ਜਾਂਦਾ ਹੈ। ਇਸ ਦਾ ਵਾਦੀ ਸੁਰ ਅਤੇ ਸੰਵਾਦੀ ਸੁਰ ਗਾ ਹੈ।

0: Khalsa lagi. Cepet deh.
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸੀ ਬੱਚਾ ਐਸ਼ਵੀਰ ਸਿੰਘ, ਬੜੇ ਪਿਆਰ ਦੇ ਨਾਲ ਵਜਦ ਵਿੱਚ ਆ ਕਰਕੇ ਆਪ ਜੀ ਦੇ ਸਨਮੁਖ ਬੱਚੇ ਨੇ ਸ਼ਬਦ ਪੜ੍ਹਿਆ। ਗੁਰੂ ਬਖਸ਼ਿਸ਼ ਕਰੇ ਇਹਨੂੰ ਹੋਰ ਚੜ੍ਹਦੀ ਕਲਾ, ਦਰੋਂ ਘਰੋਂ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨ, ਆਪਣੇ ਚਰਨਾਂ ਕਮ ਨਾਲ ਜੋੜ ਕੇ ਰੱਖਣ। ਤੋ ਆਜ ਸਾਧ ਸੰਗਤ, ਮੈਂ ਜੱਜੀ ਜੀ ਨੂੰ ਬੇਨਤੀ ਕਰਾਂ ਕਿ ਅਸੀਂ ਫਿਰ ਦੁਬਾਰਾ 12 ਤੋਂ 14 ਸਾਲ ਦਾ ਜੋ ਗਰੁੱਪ ਚੱਲ ਰਿਹਾ ਹੈ ਉਹਦੇ ਵਿੱਚ ਨੈਕਸਟ ਜੋ ਪਾਰਟੀਸਪੈਂਟਸ ਹੈ, ਬੱਚੀ ਨਾਜ਼ਦੀਪ ਕੌਰ ਆਪ ਜੀ ਦੇ ਸਨਮੁਖ ਹੋ ਰਹੀ ਹੈ, ਬੱਚੀ ਸ਼ਬਦ ਪੜ੍ਹੇਗੀ। ਇਸ ਤੋਂ ਬਾਅਦ ਵਿੱਚੋਂ ਬੱਚੀ ਆਲੀਆ ਕੌਰ, ਉਹ ਵੀ ਸਟੇਜ ਦੇ ਪਿੱਛੇ ਆ ਜਾਵੇ, ਅਤੇ ਹੁਣ ਆਪ ਜੀ ਨੂੰ ਬੱਚੀ ਨਾਜ਼ਦੀਪ ਕੌਰ ਸ਼ਬਦ ਸਰਵਣ ਕਰਵਾਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਮੈਂ ਆਪ ਜੀ ਦੇ ਸਾਹਮਣੇ ਕੋਈ ਜਨ ਹਰਸਿਓ ਦੇਵੈ ਜੋ ਚਰਨ ਗਹੋ ਬਕੋ ਸੁਭ ਰਸਨਾ ਦੀਜੈ ਪ੍ਰਾਨ ਅਕੋਰ ਪੜ੍ਹਨ ਜਾ ਰਹੀ ਹਾਂ। ਇਹ ਸ਼ਬਦ ਗੁਰੂ ਅਰਜਨ ਦੇਵ ਜੀ ਨੇ ਜੈਸੀ ਰਾਗ ਵਿੱਚ ਉਚਾਰਨ ਕੀਤਾ ਹੈ। ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 701 ਅੰਕ 'ਤੇ ਦਰਜ ਹੈ। ਇਸ ਸ਼ਬਦ ਵਿੱਚ ਗੁਰੂ ਜੀ ਬੇਨਤੀ ਕਰ ਰਹੇ ਹਨ ਕਿ ਕੋਈ ਮੈਨੂੰ ਪਰਮਾਤਮਾ ਨਾਲ ਜੋੜ ਦੇਵੇ, ਮੈਂ ਉਹਨਾਂ 'ਤੇ ਆਪਣਾ ਆਪ ਨਿਛਾਵਰ ਕਰ ਦੇਵਾਂ। ਜੈਸੀ ਰਾਗ ਦਾ ਅਰੋਹ ਸਾ ਗਾ ਮਾ ਤੀਵਰ ਪਾ ਨੀ ਸਾ, ਅਤੇ ਅਵਰੋਹ ਸਾ ਨੀ ਕੋਮਲ ਧਾ ਪਾ ਮਾ ਤੀਵਰ ਗਾ ਕੋਮਲ ਰੇ ਸਾ। ਇਸਦੀ ਜਾਤੀ ਔਡਰ ਸੰਪੂਰਨ ਹੈ। ਇਸਦਾ ਵਾਧੀ ਸੁਰ ਗਾ ਅਤੇ ਸੰਵਾਦੀ ਸੁਰ ਨੀ ਹੈ। ਜੈਸੀ ਰਾਗ ਨੂੰ ਗਾਉਣ ਦਾ ਸਮਾਂ ਦਿਨ ਦਾ 4th ਪਹਿਰ ਹੈ। ਆਪ ਪਿਆਰ ਨਾਲ ਸਰਵਣ ਕਰੀਏ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿ ਸ਼੍ਰੀ ਅਕਾਲ। ਇਹ ਸੀ ਬੱਚੀ ਨਾਜ਼ਦੀਪ ਕੌਰ। ਹੁਣ ਬੱਚੀ ਆਲੀਆ ਕੌਰ ਸਟੇਜ 'ਤੇ ਆ ਜਾਏ, ਆਪ ਜੀ ਨੂੰ ਸ਼ਬਦ ਸ਼੍ਰਵਣ ਕਰਵਾਉਣਗੇ। ਇਸ ਤੋਂ ਬਾਅਦ 'ਚੋਂ ਬੱਚੀ ਜਪਜੀਤ ਕੌਰ ਉਸ ਸਟੇਜ ਦੇ ਪਿੱਛੇ ਹਾਜ਼ਰ ਰਹਿਣ। ਹੁਣ ਆਪ ਜੀ ਨੂੰ ਬੱਚੀ ਆਲੀਆ ਕੌਰ ਸ਼ਬਦ ਰਾਏ ਨੇ ਹੱਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ

ਆਲਿਆ ਕੌਰ ਹੈ। ਮੈਂ ਅੱਜ ਭਗਤ ਨਾਮਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ ਗਾਇਨ ਕਰਨ ਜਾ ਰਹੀ ਹਾਂ। ਇਹ ਸ਼ਬਦ ਰਾਗ ਦੇ ਲੰਗ ਦੇ ਵਿੱਚ ਉਚਾਰਨ ਕੀਤਾ ਗਿਆ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਗ 727 ਉੱਪਰ ਹੈ, ਦਰਜ ਹੈ। ਰਾਗ ਦੇ ਲੰਗ ਦੇ ਵਾਧੀ ਸਵਰ ਗਾ ਹੈ ਅਤੇ ਸੰਵਾਦੀ ਸਵਰ ਨੀ ਹੈ। ਇਹ ਸ਼ਬਦ ਰਾਤ ਦੇ ਦੂਜਾ ਪਹਿਰ ਵਿੱਚ ਗਾਉਂਦਾ ਗਾਇਨ ਕੀਤਾ ਜਾਂਦਾ ਹੈ। ਪਿਆਰ ਨਾਲ ਸ਼ਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿ ਸ੍ਰੀ ਅਕਾਲ। ਇਹ ਸੀ ਬੱਚੀ ਆਲੀਆ ਕੌਰ। ਸਤਿਸੰਗ ਪ੍ਰਬੰਧਕ ਸੁਜਣਾ ਵੱਲੋਂ ਬੇਨਤੀ ਆਈ ਹੈ ਕਿ ਜਿਹੜੇ ਬੱਚੇ ਹਾਲ ਵਿੱਚ ਹਾਜ਼ਰ ਹੋ ਗਏ ਨੇ ਪਰ ਅਜੇ ਉਹਨਾਂ ਨੇ ਅਟੈਂਡੈਂਸ ਨਹੀਂ ਲਗਾਈ ਇਸ ਗਰੁੱਪ ਦੇ ਵਿੱਚ, 12 ਤੋਂ 14 ਸਾਲ ਦੇ ਬੱਚਿਆਂ ਦੇ ਗਰੁੱਪ ਦੇ ਵਿੱਚ, ਹਾਲ ਦੇ ਵਿੱਚ ਅਗਰ ਪਹੁੰਚ ਗਏ ਹੋ ਪਲੀਜ਼ ਆਪਣਾ ਆਪ ਜੀ ਪਿੱਛੇ ਜਾ ਕੇ ਅਟੈਂਡੈਂਸ ਲਗਵਾ ਲਓ ਤਾਂ ਕਿ ਅਸੀਂ ਸਾਨੂੰ ਪਤਾ ਲੱਗ ਸਕੇ ਕਿ ਇਸ ਗਰੁੱਪ ਦੇ ਹੋਰ ਬੱਚੇ ਕਿਹੜੇ ਜਿਹੜੇ ਅਜੇ ਹਾਜ਼ਰ ਨਹੀਂ ਹੋਏ, ਤਾਂ ਜੋ ਅਸੀਂ ਟਾਈਮ ਸਿਰ ਇਹ ਗਰੁੱਪ ਸਮਾਪਤ ਕਰਕੇ ਅਗਲਾ ਗਰੁੱਪ ਸ਼ੁਰੂ ਕਰ ਸਕੀਏ। ਤਾਂ ਆਓ ਅਗਲਾ ਪ੍ਰੋਗਰਾਮ ਬੀਰਜੋਤ ਸਿੰਘ ਪਾਸੋਂ ਸਰਵਣ ਕਰੀਏ ਜੀ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਆਲੀਆ ਕੌਰ। ਹੁਣ ਜਪਜੀਤ ਕੌਰ ਪਲੀਜ਼ ਸਟੇਜ 'ਤੇ ਆਉਣ ਅਤੇ ਜਪਜੀਤ ਕੌਰ ਅਤੇ ਗੁਨੀ ਕੌਰ ਪਲੀਜ਼ ਬੈਕ ਸਟੇਜ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਜੀ ਨੂੰ ਭਗਤ ਰਵਿਦਾਸ ਜੀ ਦਾ ਸ਼੍ਰੀ ਰਾਗ ਵਿੱਚ ਉਚਾਰਨ ਕੀਤਾ ਸ਼ਬਦ, ਦੋਹੀ ਮੋਹੀ ਮੋਹੀ ਦੋਹੀ ਅੰਤਰ ਕੈਸਾ, ਸ਼੍ਰੀ ਰਾਗ ਵਿੱਚ ਇਹ ਗਾ ਕੇ ਸੁਣਾ ਰਹੀ ਹਨ। ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਅੰਗ ਨੰਬਰ 93 'ਤੇ ਬਿਰਾਜਮਾਨ ਹੈ। ਸ਼੍ਰੀ ਰਾਗ ਦਾ ਗਾਇਨ ਸਮਨ ਸ਼ਾਮ ਦਾ ਸੰਧੀ ਪ੍ਰਕਾਸ਼ ਹੈ। ਪਿਆਰ ਨਾਲ ਸਵਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਸ ਸਨ ਜਪਜੀਤ ਕੌਰ। ਹੁਣ ਜਪਜੀਤ ਕੌਰ ਪਲੀਜ਼ ਸਟੇਜ 'ਤੇ ਆ ਜਾਣ ਅਤੇ ਗੁਨੀ ਕੌਰ ਪਲੀਜ਼ ਬੈਕ ਸਟੇਜ ਰਹਿਣ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਜਪਜੀ ਕੌਰ। ਹੁਣ ਗੁਨੀ ਕੌਰ ਪਲੀਜ਼ ਸਟੇਜ 'ਤੇ ਆਉਣ, ਅਤੇ ਹਰਕਿਰਨ ਕੌਰ ਪਲੀਜ਼ ਬੈਕ ਸਟੇਜ ਰੈਡੀ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਣੀ ਸਤ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਂ ਗੁਣੀ ਕੌਰ ਹੈ ਅਤੇ ਮੈਂ 12 ਸਾਲ ਦੀ ਹਾਂ। ਮੈਂ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਰਚਿਤ ਸ਼ਬਦ ਪਾਪੀ ਹੀ ਹੈ ਮੈਂ ਕਾਮ ਬਸਾਹ ਕਰਾਂਗੀ। ਇਹ ਸ਼ਬਦ ਰਾਗ ਬਸੰਤ 'ਚ ਹੈ। ਰਾਗ ਬਸੰਤ ਦਾ ਗਾਉਣ ਦਾ ਸਮਾਂ ਦਿਨ ਦਾ ਦੂਜਾ ਪਾਰ ਹੈ ਅਤੇ ਵਾਦੀ ਸਾ ਸੰਵਾਦੀ ਮਾਂ ਹੈ। ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ 1186 'ਤੇ ਦੁਰਜ ਹੈ। ਗੁਰੂ ਸਾਹਿਬ ਕਹਿੰਦੇ ਨੇ ਪਾਪੀ ਹਿਰਦਾ ਅਵਗੁਣ ਵਿੱਚ ਫਸਿਆ ਹੈ ਅਤੇ ਜਿਸ ਕਰਕੇ ਚੰਚਲ ਮਨ ਕਾਬੂ ਨਹੀਂ ਹੁੰਦਾ। ਆਓ ਸਰਵਣ ਕਰੀਏ।

0: ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਗੁਨੀ ਕੌਰ। ਹੁਣ ਹਰਕਿਰਨ ਕੌਰ ਪਲੀਜ਼ ਸਟੇਜ 'ਤੇ ਆ ਜਾਣ ਅਤੇ ਹਰਗੁਣ ਸਿੰਘ ਪਲੀਜ਼ ਬੈਕ ਸਟੇਜ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਸ਼ਬਦ ਮੈਂ ਆਪ ਜੀ ਨੂੰ ਸੁਣਾਉਣ ਜਾ ਰਹੀ ਹਾਂ ਉਹ ਗੁਰੂ ਉਹ ਨੌਵੇਂ ਪਾਤਸ਼ਾਹ ਜੀ ਦਾ ਹੈ ਅਤੇ ਗੌੜੀ ਰਾਗ ਵਿੱਚ ਅੰਗ 219 'ਤੇ ਸੁਸ਼ੋਭਿਤ ਹੈ। ਕਿਰਪਿਆ ਨਾਲ ਸਰਵਣ ਕਰੋ।

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਏਸਨ ਹਰਕਿਰਨ ਕੌਰ ਹੁਣ ਅਨਹਦ ਕੌਰ ਪਲੀਜ਼ ਸਟੇਜ 'ਤੇ ਆ ਜਾਣ ਅਤੇ ਹਰਗੁਣ ਸਿੰਘ ਬੈਕ ਸਟੇਜ ਰੈਡੀ ਰਹਿਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਪ੍ਰਬੰਧਕ ਸੱਜਣਾ ਵੱਲੋਂ ਬੇਨਤੀ ਆਈ ਹੈ ਕਿ ਜਿਹੜੇ ਇਸ ਗਰੁੱਪ ਦੇ ਵਿੱਚ ਅਜੇ ਕੁਝ ਬੱਚਿਆਂ ਨੇ ਰਜਿਸਟਰ ਤਾਂ ਕੀਤਾ ਹੋਇਆ ਪਰ ਲੇਕਿਨ ਬੈਕ ਸਟੇਜ 'ਤੇ ਆ ਕੇ ਉਹਨਾਂ ਨੇ ਆਪਣੀ ਅਜੇ ਅਟੈਂਡੈਂਸ ਨਹੀਂ ਲਗਵਾਈ। ਜਿਹੜੇ ਬੱਚੇ ਸਾਧ ਸੰਗਤ, ਮੈਂ ਯਾਦ ਕਰਵਾ ਦਾਂ, ਆ ਕੇ ਅਟੈਂਡੈਂਸ ਲਗਵਾ ਦਿਓ ਤਾਂ ਕਿ ਸਾਨੂੰ ਪਤਾ ਲੱਗ ਜਾਏ ਇਸ ਗਰੁੱਪ ਦੇ ਵਿੱਚ ਹੋਰ ਕਿੰਨੇ ਕੁ ਬੱਚੇ ਹਾਜ਼ਰ ਨੇ, ਅਤੇ ਤਾਂ ਜੋ ਅਸੀਂ ਉਹਨਾਂ ਨੂੰ ਅਕੋਮੋਡੇਟ ਕਰ ਸਕੀਏ ਅਤੇ ਅਗਲਾ ਗਰੁੱਪ ਸ਼ੁਰੂ ਕਰ ਸਕੀਏ। ਤੋ ਆਪ ਕਿਰਪਾ ਕਰਕੇ ਆਪਣਾ ਅਟੈਂਡੈਂਸ ਜ਼ਰੂਰ ਲਗਵਾਓ। ਆਓ, ਅਗਲਾ ਪ੍ਰੋਗਰਾਮ ਜੋ ਹੈ ਉਹ ਬੀਰਜੋਤ ਸਿੰਘ ਜੀ ਆਪ ਜੀ ਨੂੰ ਸ਼੍ਰਵਣ ਕਰਾਉਣਗੇ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਅਨਹਦ ਕੌਰ। ਹੁਣ ਹਰਗੁਣ ਸਿੰਘ ਪਲੀਜ਼ ਸਟੇਜ 'ਤੇ ਆਉਣ ਅਤੇ ਤੇਗ ਰੂਪ ਕੌਰ ਪਲੀਜ਼ ਬੈਕ ਸਟੇਜ ਰੈਡੀ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
3: ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਫਤਿਹ। ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਾਹਿਬ ਸਾਧ ਸੰਗਤ ਜੀ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਹਰਗੁਣ ਸਿੰਘ ਹੈ ਅਤੇ ਮੇਰੀ ਉਮਰ 12 ਸਾਲਾਂ ਦੀ ਹੈ। ਮੈਂ ਸ਼ਬਦ ਮਾਂਗੋ ਦਾਨ ਠਾਕੁਰ ਨਾਮ ਦਾ ਗਾਇਨ ਕਰਨ ਜਾ ਰਿਹਾ ਹਾਂ। ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੰਬਰ 713 ਟੋਡੀ ਮਹੱਲਾ 5 ਘਰ ਦੂਜਾ ਦੁੱਬ ਦੇ ਦਸ਼ਿਲ ਲਿਖ ਦੀਨ ਸੁਸ਼ੋਭਿਤ ਹੈ। ਇਹ ਸ਼ਬਦ ਸ਼੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਉਚਾਰਨ ਕੀਤਾ ਗਿਆ ਹੈ। ਇਸ ਸ਼ਬਦ ਸ਼੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਕਿ ਹੇ ਮੇਰੇ ਪਰਮਾਤਮਾ, ਮੈਂ ਤੈਥੋਂ ਹੀ ਤੇਰੇ ਪਵਿੱਤਰ ਨਾਮ ਦਾ ਦਾਨ ਮੰਗਦਾ ਹਾਂ, ਕਿਉਂਕਿ ਇਸ ਨਾਮ ਦੇ ਦਾਨ ਤੋਂ ਬਿਨਾਂ ਹੋਰ ਕੋਈ ਵੀ ਵਸਤੂ ਮੇਰੇ ਨਾਲ ਮੌਤ ਤੋਂ ਬਾਅਦ ਜਾਣ ਵਾਲੀ ਨਹੀਂ। ਇਸ ਲਈ ਕਿਰਪਾ ਕਰ ਕਿ ਮੈਂ ਤੇਰੇ ਗੁਣ ਸਦਾ ਹੀ ਗਾਉਂਦਾ ਰਹਾਂ। ਰਾਗ ਟੋਡੀ ਦਾ ਠਾਠ ਟੋਡੀ ਹੈ। ਇਸਦਾ ਵਾਦੀ ਸਵਰ ਧਾ ਹੈ, ਇਸਦਾ ਸੰਵਾਦੀ ਸਵਰ ਧਾ ਹੈ, ਇਸਦੀ ਜਾਤੀ ਸੰਪੂਰਨ ਸੰਪੂਰਨ ਹੈ। ਇਸਦਾ ਗਾਇਨ ਸਮਾਂ ਦਿਨ ਦਾ ਦੂਜਾ ਪੈਰ ਹੈ। ਇਸਦੀ ਪ੍ਰਕਿਰਤੀ ਗੰਭੀਰ ਹੈ। ਆਓ ਸਾਰੇ ਮਿਲ ਕੇ ਬੜੇ ਪਿਆਰ ਨਾਲ ਸਰਵਣ ਕਰੀਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਹਰਗੁਣ ਸਿੰਘ। ਹੁਣ ਤੇਗ ਰੂਪ ਕੌਰ ਪ੍ਰੀ ਸਟੇਜ 'ਤੇ ਆ ਜਾਣ ਅਤੇ ਸੁਖਲੀਨ ਕੌਰ ਬੈਕ ਸਟੇਜ 'ਤੇ ਆ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

игрока.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਤੇਗ ਰੂਪ ਕੌਰ, ਹੁਣ ਨਵਜੋਤ ਕੌਰ ਪ੍ਰੀ ਸਟੇਜ 'ਤੇ ਆ ਜਾਣ। ਅਸੀਂ ਹੁਣੇ 10 ਤੋਂ 12 ਸਾਲ ਦਾ ਏਜ ਗਰੁੱਪ ਕਰਨਾ, ਇਸ ਤੋਂ ਬਾਅਦ ਅਸੀਂ ਫਿਰ ਤੋਂ 12 ਸਾਲ ਤੋਂ ਲੈ ਕੇ 14 ਸਾਲ ਦਾ ਏਜ ਗਰੁੱਪ ਕੰਟੀਨਿਊ ਕਰੇਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਮੈਂ ਆਪ ਜੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਥਨ ਥਨ ਹਮਾਰੇ ਭਾਗ ਰਾਗ ਪਲਾਵਲ ਵਿੱਚ ਸੁਣਾਉਣ ਜਾ ਰਹੀ ਹਾਂ। ਇਹ ਸ਼ਬਦ ਸ਼ਾਮ ਦੇ ਸ਼ਿਵਾਦਿਤ ਪੜਿਆ ਜਾਂਦਾ ਹੈ। ਪਿਆਰ ਨਾਲ ਸਭ ਕਰੋ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਬੇਨਤੀ ਹੈ ਕਿ ਇਸ ਤੋਂ ਬਾਅਦ ਇੱਕ ਬੱਚਾ ਸ਼ਬਦ ਪੜ੍ਹੇਗਾ ਦੂਸਰੇ ਗਰੁੱਪ ਦਾ, ਹੈ ਨਾ। ਹਾਂਜੀ, ਅਤੇ ਉਸ ਤੋਂ ਬਾਅਦ ਜੱਜ ਸਾਹਿਬਾਨ ਅੱਗੇ ਬੇਨਤੀ ਹੈ ਕਿ ਆਪਾਂ ਬ੍ਰੇਕ ਲਵਾਂਗੇ ਕੁਛ ਚਿਰ ਵਾਸਤੇ, ਤਾਂ ਕਿ ਤੁਸੀਂ ਵੀ ਥੋੜ੍ਹੇ ਫਰੈਸ਼ ਮਾਇੰਡ ਹੋ ਜਾਓ, ਤਾਂ ਕਿ ਸਾਨੂੰ, ਕਿਉਂਕਿ ਥਕਾਵਟ ਹੋ ਜਾਂਦੀ, ਦਿਮਾਗ ਹੈ ਤਾਂ ਸਾਰਾ ਦਿਮਾਗੀ ਕੰਮ ਹੈ ਨਾ, ਇਹ ਦਿਮਾਗੀ ਕੰਮ ਹੈ, ਅਤੇ ਦਿਮਾਗ ਨੂੰ ਥੋੜ੍ਹਾ ਜਿਹਾ ਰਿਫਰੈਸ਼ ਹੋਣਾ ਚਾਹੀਦਾ। ਅਤੇ ਇਸ ਉਸ ਬ੍ਰੇਕ ਦੇ ਵਿੱਚ ਸਾਡੇ ਕੋਲ ਮੇਰੇ ਵੱਡੇ ਵੀਰ ਭਾਈ ਗੁਰਪ੍ਰੀਤ ਸਿੰਘ ਜੀ, ਉਹਨਾਂ ਨੇ ਵੀ ਮੈਨੂੰ 2-3 ਹਫ਼ਤੇ ਪਹਿਲਾਂ ਕਿਹਾ ਸੀ ਕਿ ਮੈਂ ਸੰਗਤ ਦੇ ਚਰਨ ਪਰਸਣੇ ਹਨ, ਅਤੇ ਉਸ ਬ੍ਰੇਕ ਦੇ ਵਿੱਚ ਭਾਈ ਵੀਰ ਗੁਰਪ੍ਰੀਤ ਸਿੰਘ ਜੀ ਅਤੇ ਇੱਕ ਬੱਚਾ ਦਰਵੇਸ਼ ਅਤੇ ਇੱਕ ਬੱਚੇ ਜਸਲੀਨ ਸ਼ਬਦ ਪੜ੍ਹਨਗੇ ਬ੍ਰੇਕ ਦੇ ਵਿੱਚ, ਪਰ ਉਹਦੇ ਇਸ ਬੱਚੇ ਤੋਂ ਬਾਅਦ ਇਸ ਪਰਫੋਰਮੈਂਸ ਤੋਂ ਬਾਅਦ ਬ੍ਰੇਕ ਹੋਵੇਗੀ। ਤੋ ਅਗਲਾ ਜੋ ਪ੍ਰੋਗਰਾਮ ਹੈ ਬੱਚੀ ਨਾਜ਼ਦੀ ਕੌਰ ਆਪ ਨੂੰ ਸ਼ਰਵਣ ਕਰਵਾਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸੁਣ ਨਵਜੋਤ ਕੌਰ, ਹੁਣ 12-14 ਦੇ ਏਜ ਗਰੁੱਪ ਦੇ ਸੁਖਲੀਨ ਕੌਰ ਪਲੇ ਸਟੇਜ 'ਤੇ ਆ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਜੀ ਨੂੰ ਗੁਰੂ ਨਾਨਕ ਦੇਵ ਜੀ ਦਾ ਰਾਗ ਪੈਰੋ 3 ਤਾਲ ਵਿੱਚ ਉਚਾਰਨ ਕੀਤਾ ਹੋਇਆ ਸ਼ਬਦ ਕਿਆ ਕਹੀਏ ਕਿ ਕਹੀ ਨਾ ਜਾਏ ਗਾ ਕੇ ਸੁਣਾਉਣ ਜਾ ਰਹੀ ਹਾਂ। ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 1125 ਅੰਗ 'ਤੇ ਵੀ ਰਾਜਮਾਨ ਹੈ। ਇਹ ਰਾਗ ਗਾਉਣ ਦਾ ਸਮਾਂ ਅੰਮ੍ਰਿਤ ਵੇਲਾ ਹੈ। ਇਹ ਰਾਗ ਦੀ ਵਾਦੀ ਧਾ ਹੈ, ਸਵਾਦੀ ਰੇ ਹੈ। ਪਿਆਰ ਨਾਲ ਸਵਨ ਕਰੋ ਜੀ।

0: ची की फेते
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਬੱਚੀ ਸੁਖਲੀਨ ਕੌਰ, ਬੜੀ ਚਾਅ ਦੇ ਨਾਲ ਬੱਚੀ ਕਰ ਰਹੀ ਸੀ, ਸ਼ਬਦ ਪੜ੍ਹ ਰਹੀ ਸੀ। ਗੁਰੂ ਬਖਸ਼ਿਸ਼ ਕਰੇ ਇਸ ਨੂੰ ਹੋਰ ਵੀ ਸਮਾਤ ਬਖਸ਼ਿਸ਼ ਕਰਨ, ਇਸੇ ਤਰ੍ਹਾਂ ਸਿੱਖ ਸੰਗਤਾਂ ਦੀ ਸੇਵਾ ਕਰਦੀ ਰਹੇ। ਤੋ ਸਤ ਸੰਗਤ, ਇਸ ਨਾਲ ਇਸ ਦੇ ਨਾਲ ਇਹ ਗਰੁੱਪ ਖਤਮ ਹੁੰਦਾ ਹੈ। ਹੁਣ 15 ਕੁ ਮਿੰਟ ਵਾਸਤੇ ਜੱਜ ਸਾਹਿਬਾਨ ਬ੍ਰੇਕ ਲੈਣਗੇ, ਉਸ ਦੇ ਦਰਮਿਆਨ ਦੀਵਾਨ ਸਜਿਆ ਰਹੇਗਾ। ਮੇਰੇ ਵੀਰ ਭਾਈ ਗੁਰਪ੍ਰੀਤ ਸਿੰਘ ਜੀ, ਬੱਚੀ ਜੈਸਲੀਨ ਕੌਰ ਅਤੇ ਦਰਵੇਸ਼ ਸਿੰਘ ਆਪ ਜੀ ਨੂੰ ਉਦੋਂ ਤੱਕ ਸ਼ਬਦ ਗੁਰਬਾਣੀ ਨਾਲ ਜੋੜ ਕੇ ਰੱਖਣਗੇ। ਆਓ ਪਿਆਰ ਦੇ ਨਾਲ ਇਹਨਾਂ ਪਾਸੋਂ ਆਪਾਂ ਸ਼ਬਦ ਗੁਰਬਾਣੀ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਇਟਸ ਓਕੇ, ਆਲ ਗੁੱਡ।

ਚਾਹੋਏ ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਾਹੀਂ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈ ਆ, ਸਿੱਧਾ ਪੁਰਖਾ ਕੀਆ ਵਡਿਆਈ ਆ। ਤੁਦ ਵਿਣ ਸਿੱਧੀ ਕਿਨੈ ਨਾਮ ਪਾਈ ਆ, ਕਰਮ ਮਿਲੈ ਨਾਹੀ ਠਾਕ ਰਹਾਈ ਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹੇ ਤਿਸੈ ਕਿਆ ਚਾਰਾ। ਨਾਨਕ ਸੱਚ ਸਵਾਰ ਨਿਹਾਰਾ, ਆਸਾ ਮਹੱਲਾ ਪਹਿਲਾ, ਆਖਾਂ ਜੀਵਾ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖ ਹੈ ਖਾਏ ਚਲੀਏ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ,

ਗੁਣ ਇਹੋ ਹੋਰ ਨਾਹੀ ਕੋਇ, ਨਾ ਕੋ ਹੋਆ ਨਾ ਕੋ ਹੋਏ। ਜੇ ਵੜੇ ਆਪ ਤੇ ਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰਹਿ ਤੇ ਕਮਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ, ਮੋਕਉ ਰਾਮ ਨਾਮ ਪ੍ਰਗਾਸ, ਗੁਰਮਤਿ ਨਾਮ ਮੇਰਾ ਪ੍ਰਾਨ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸੈ ਹੈ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀ ਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ। ਧੰਨ ਧੰਨ ਸਤ ਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੁਜਰੀ ਮਹੱਲਾ ਪੰਜਵਾ, ਕਾਹੇ ਰੇ ਮਨ ਚਿਤਵੈ ਉਦਮ, ਜਾ ਆਹਰ ਹਰ ਜੀਉ ਪਰਿਆ, ਸੈਲ ਪੱਥਰ ਮਹਿ ਜੰਤੂ ਪਾਏ, ਤਾਕਾ ਰਿਜਕ ਆਗੈ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਤ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਿਤਾ, ਕੋਇ ਨ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਊੜੇ ਊੜ ਆਵੈ ਸਹਿ ਕੋਸਾ, ਤਿਸ ਪਾਛੈ ਬਚਰੇ ਸ਼ਰਿਆ, ਤਿਨ ਕਵਨ ਖਲਾਵੈ ਕਵਨ ਜੁਗਾਵੈ, ਮਨ ਮਹਿ

ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ, ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉਂ ਤੁਧ ਬਿਨ ਅਵਰ ਨਾ ਜਾਣਾ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ, ਜੋ ਸੇਵੈ ਹੈ ਜੋ ਸੇਵੈ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ, ਹਰ ਧਿਆਵੈ ਹੈ ਹਰ ਧਿਆਵੈ ਤੁਧ ਜੀ, ਸੇ ਜਨ ਜੁਗ ਮਹਿ ਸੁਖਵਾਸੀ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ, ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ, ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨਿਕ ਅਨੇਕ ਅਨੰਤਾ, ਤੇਰੀ ਅਨਿਕ ਕਰਹਿ ਹਰ ਪੂਜਾ ਜੀ, ਤਪ ਤਪੈ ਹੈ ਜਪੈ ਹੈ ਬੇਅੰਤਾ, ਤੇਰੇ ਅਨੇਕ ਪੜੈ ਬਹੁ ਸਿਮ੍ਰਿਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ, ਸੇ ਭਗਤ ਭਲੇ ਜਨ ਨਾਨਕ ਦੇ, ਜੋ ਭਾਵੈ ਮੇਰੇ ਹਰ ਭਗਵੰਤਾ, ਤੂੰ ਆਦਿ ਪੁਰਖ ਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨ ਕੋਈ, ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਿਹ ਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੈ ਹੈ ਸੋ ਹੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣ ਹੋਈ, ਆਸਾ ਮਹੱਲਾ ਚੌਥਾ, ਤੂੰ ਕਰਤਾ ਸਚਿਆਰ ਮੈਡਾ ਸਾਈਂ, ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇਹੇ ਸੋਈ ਹਉ ਪਾਈ ਰਹਾਉ, ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰਹਿ ਤਿੰਨ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ, ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ, ਜਿਸਨੋ ਤੂੰ ਜਾਣਾਏ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਏ, ਤੂੰ ਕਰ ਕਰ ਵੇਖੈ ਜਾਣਹਿ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਆਸਾ ਮਹੱਲਾ ਪਹਿਲਾ, ਤਿਤ ਸਰਵਰੜੈ ਭਈਲੇ ਨਿਵਾਸਾ, ਪਾਣੀ ਪਾਵਕ ਨਹਿ ਕੀਆ, ਪੰਕ ਜੋ ਮੋਹ ਭੁਗ ਨਹੀਂ ਚੱਲੈ, ਹਮ ਦੇਖਾ ਤਹਿ ਦੂਬੀਅਲੇ, ਮਨ ਏਕ ਨ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ, ਨਾ ਹੁਣ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ, ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿੰਤੋ ਨਾਹੀਂ ਵਿਸਰਿਆ, ਆਸਾ ਮਹੱਲਾ ਪੰਜਵਾ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀਏ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੈ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜ

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਾਈ ਪੁਨ ਰਾਸ਼ਿਸ਼ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਹਪਨ ਬ੍ਰਿਸ਼ਟ ਗਗਨ ਤੇ ਭਈ ਸਭਹਿਨ ਆਨ ਵਧਾਈ ਦਈ ਧੰਨ ਧੰਨ ਲੋਗਨ ਕੇ ਰਾਜਾ ਦੁਸਟਨ ਦਾਹ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਿ ਲੇਹੁ ਉਬਾਰੇ ਕਵਿਓ ਬਾਚ ਬੇਨਤੀ ਚੌਪਾਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮਕਾ।

ਸਵੈ ਕਰ ਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭ ਐਰਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰ ਨ ਧਿਆਉਂ ਜੋ ਬਰ ਚਾਹੋਂ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਹੈ ਚੁਨ ਚੁਨ ਸਤਰ ਹਮਾਰੇ ਮਾਰੀਐ ਹੈ ਆਪ ਹੱਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ

ਮੋਹਿ ਰਾਖਣ ਹਾਰੇ। ਸਾਹਿਬ ਸੰਤ ਸਹਾਇ ਪਿਆਰੇ, ਦੀਨ ਬੰਦ ਦੁਸਤਨ ਕੇ ਹੰਤਾ, ਤੁਮਹੋਂ ਪੁਰੀ ਚਤੁਰਦਸ ਕੰਤਾ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਬਿਸਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ, ਜਵਨ ਕਾਲ ਜੋਗੀ ਸ਼ਿਵ ਕੀਓ, ਵੇਦ ਰਾਜ ਬ੍ਰਹਮਾ ਜੂਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੀਂ ਹਮਾਰਾ, ਜਵਨ ਕਾਲ ਸਭ ਜਗਤ ਬਣਾਇਓ, ਦੇਵ ਦੈਤ ਜਛਨ ਉਪਜਾਇਓ, ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ, ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੂੰਹ ਬਦ ਕੀਓ, ਘੱਟ

ਸਰਬ ਠੌਰ ਮੋਹ ਸਹਾਈ, ਦੁਸ਼ਟ ਦੁੱਖ ਤੇ ਲਿਹੋ ਬਚਾਈ। ਕਿਰਪਾ ਕਰੀ ਹਮ ਪਰ ਜਗਮਾਤਾ, ਗ੍ਰੰਥ ਕਰਾ ਪੂਰਨ ਸੁਬਰਾਤਾ। ਕਿਲ ਬਿਕ ਸਗਲ ਦੇ ਕੋ ਹਰਤਾ, ਦੁਸ਼ਟ ਦੋਖੀਅਨ ਕੋ ਸ਼ੈ ਕਰਤਾ। ਸ੍ਰੀ ਅਸਤੁ ਜਪ ਭਏ ਦਇਆਲਾ, ਪੂਰਨ ਕਰਾ ਗ੍ਰੰਥ ਤਤਕਾਲਾ। ਮਨ ਬਾਂਛਤ ਫਲ ਪਾਵੈ ਸੋਈ, ਦੁਖ ਨ ਤਿਸੈ ਵਿਆਪਤ ਕੋਈ ਅੜਿਲ। ਸੁਨੈ ਗੁੰਗ ਜੋ ਜਾਹੇ ਸੁਰਸ ਨ ਪਾਵਈ, ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ। ਦੁਖ ਦਰਦ ਭਉ ਨਿਕਟਨ ਤਿਨ ਨਰ ਕੇ ਰਹੈ, ਹੋ ਜੋ ਯਾ ਕੀ ਏਕ ਬਾਰ ਚਉ ਪਈ ਕੋ ਕਹੈ। ਚਉ ਪਈ ਸੰਬਤ ਸਤਰਹਿ ਹੈ ਸਹਿਸ ਪਣਿਜੈ, ਅਰਧ ਸਹਿਸ ਪੁਨ ਤੀਨ ਕਹਿਜੈ। ਭਾਦਰਵ ਸੁਧੀ ਅਸ਼ਟਮੀ ਰਵਾਰਾ, ਤੀਰ ਸਤਦਰਵ ਗ੍ਰੰਥ ਸੁਧਾਰਾ। ਸਵਈਆ ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕਉ ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹੈ ਮਤ ਏਕ ਨ ਮਾਨਿਓ। ਸਿਮ੍ਰਿਤ ਸ਼ਾਸਤ੍ਰ ਵੇਦ ਸਭੈ, ਬਹੁ ਭੇਦ ਕਹੈ ਹਮ ਏਕ ਨ ਜਾਣਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨ ਕਹਿਓ ਸਭ ਤੋਂ ਹੇ

ਆਰੁ ਬਾਹਿ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸਹਿਜ ਸੇਤੀ ਮਨ ਵਜੀਆ ਵਧਾਈਆ ਰਾਗ ਰਤਨ ਪਰਿਵਾਰ ਪਰੀਆ ਸ਼ਬਦ ਗਾਵਣਿਆਈਆ ਸ਼ਬਦੋਤਾ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੋ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰਤੀ ਰਹਿ ਕਰਤਾ ਤੀਰੇ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨਿਆਇ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਹੋ ਜਿਸ ਦੀਆ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤੋ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਿਨ ਕੌਲ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ

ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾਂ।

ਪੌੜੀ ਜਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾਹੀਂ ਉੱਥੇ ਤੇਰੀ ਰੱਖ, ਅਗਨੀ ਉੱਧਰ ਮਾਹੇ। ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ, ਭੌਜਲ ਬਿਖਮ ਅਸਗਾਹ ਗੁਰਸਬਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ, ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਹੇ। ਸਲੋਕ ਮਹੱਲਾ ਪੰਜਵਾ। ਅੰਤਰ ਗੁਰ ਆਰਾਧਣਾ, ਜਿਹਵਾ ਜਪ ਗੁਰਨਾਉ, ਨੇਤਰੀ ਸਤਿਗੁਰ ਪੇਖਣਾ, ਸ੍ਰਵਣੀ ਸੁਣਨਾ ਗੁਰਨਾਉ। ਸਤਿਗੁਰ ਸੇਤੀ ਰੁੱਤਿਆ ਦਰਗਹਿ ਪਾਈਐ ਠਾਉ, ਕਹੁ ਨਾਨਕ ਕਿਰਪਾ ਕਰੇ ਜਿਸਨੋਂ ਇਹ ਵੱਤ ਦੇ। ਜਗ ਮੈਂ ਉੱਤਮ ਕਾਢੀਐ ਵਿਰਲੇ ਕੇ ਮਹੱਲਾ ਪੰਜਵਾ। ਰੱਖੇ ਰੱਖਣ ਹਾਰ ਆਪ ਉਬਾਰਿਅਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ। ਹੋਵਾ ਆਪ ਦਿਆਲ ਮਨਹੋ ਨਾ ਵਿਸਾਰਿਅਨ, ਸਾਧ ਜਨਾ ਕੈ ਸੰਗ ਭਵ ਜਲ ਤਾਰਿਅਨ। ਸਾਕਤ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੇ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਜਾਪ ਸੋਧਾ ਰਹਿਰਾ ਸਾਹਿਬ ਦੇ ਪਾਠ ਸਾਨੂੰ ਕੀਤੇ ਨੇ। ਆਓ ਕੁਛ ਸਮਾਂ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾਂ ਸਰਵਣ ਕਰੀਏ। ਮੈਂ ਬੇਨਤੀ ਕਰਾਂ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੱਡ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ, ਉਹ ਆਪ ਸੰਗਤਾਂ ਨੂੰ 6:05 ਤੱਕ 20 ਮਿੰਟ ਵਾਸਤੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾਂ ਸਰਵਣ ਕਰਾਉਣਗੇ। 6:05 ਤੋਂ ਲੈ ਕੇ 6:30 ਤੱਕ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਉਹ ਆਪ ਸੰਗਤਾਂ ਨੂੰ ਆਰਤੀ ਕੀਰਤਨ ਰਾਹੀਂ ਨਿਹਾਲ ਕਰਨਗੇ। 6:30 ਜੋ ਕਿ ਪਿਛਲੇ ਦਿਨਾਂ ਤੋਂ ਗੁਰੂ ਘਰ ਵਿਖੇ ਸਤਿਕਾਰਯੋਗ ਭਾਈ ਸਾਹਿਬ ਭਾਈ ਹੀਰਾ ਸਿੰਘ ਦੀ ਯਾਦ ਵਿੱਚ ਜੋ ਕੀਰਤਨ ਕੰਪੀਟੀਸ਼ਨ ਚੱਲ ਰਹੇ ਨੇ, ਸੋ ਉਹਨਾਂ ਤੋਂ ਬਾਅਦ ਲਗਾਤਾਰ 9 ਵਜੇ ਤੱਕ ਇਹ ਪ੍ਰੋਗਰਾਮ ਚੱਲੇਗਾ। ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਗੁਰੂ ਦਰਬਾਰਾਂ ਵਿੱਚ ਸੱਜਣਾਂ ਦੀ ਕਿਰਪਾਲਤਾ ਕਰਨੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

तन्वहि गुरु साहिब जियो तुमरी शरण तुम्हारी आशा

0: গলে পরম সম্মানযোগ চবর ছত্র তখত দে মালিক ওয়ালিয়ে দো জহাঁ ਰਹਿਮਤਾਂ ਦੇ ਮੁਜੱਸਮੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਸਤਸੰਗੀ ਜਨੋ ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਕਿਰਪਾਲਤਾ ਕਰਨ, ਪਾਵਨ ਗੁਰਮਤ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਇਤਿਹਾਸਕ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਜੀ ਆਪ ਕਿਰਪਾਲਤਾ ਕਰਨ, ਪਾਵਨ ਗੁਰਮਤ ਗੁਰਬਾਣੀ ਇਤਿਹਾਸਕ ਵਿਚਾਰ ਸਤਿਗੁਰੂ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਨਿਰੰਤਰ ਲੜੀਵਾਰ ਸ੍ਰੀ ਸੁਖਮਨੀ ਸਾਹਿਬ ਜੀ ਦੀ ਵਿਚਾਰ ਚੱਲ ਰਹੀ ਸੀ, ਸ਼ਾਮ ਦੇ ਸਮੇਂ ਵਿਦਿਆਰਥੀਆਂ ਦੇ ਗੁਰਬਾਣੀ ਕੀਰਤਨ ਗਾਇਨ ਮੁਕਾਬਲੇ, ਉਹਨਾਂ ਕਰਕੇ ਸਮਾਂ ਜਿਹੜਾ ਹੈ ਉਹ ਤਕਰੀਬਨ 15 ਕੁ ਮਿੰਟ ਦਾ, ਇਸ ਕਰਕੇ ਸ਼ਬਦ ਵਿਚਾਰ ਵਾਲੇ ਪਾਸੇ ਜਿਹੜਾ ਹੈ ਉਹ ਆਪਾਂ ਅੱਜ ਆਰੰਭਤਾ ਨਹੀਂ ਕੀਤੀ, ਕਿਉਂਕਿ ਇੱਕ ਪਦੇ ਦੀ ਵਿਚਾਰ ਕਰਨੀ ਵੀ ਜਿਹੜੀ ਹੈ ਉਹ ਫਿਰ ਸੰਪੂਰਨਤਾ ਕਰਨੀ ਔਖੀ ਹੈ। ਇਸ ਕਰਕੇ ਟੂਕ ਮਾਤਰ ਆਪ ਜੀ ਦੇ ਸਨਮੁੱਖ ਵਿਚਾਰ ਜ਼ਰੂਰ ਰੱਖਣ ਲੱਗਾ ਕਿ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਰਨ ਜਿਹੜੀ ਹੈ ਉਹਦੇ ਵਿੱਚ ਆਉਣ ਵਾਲਾ ਹਰੇਕ ਇਨਸਾਨ ਜਿਹੜਾ ਹੈ ਉਹ ਕਿੱਡੀ ਕੁ ਵੱਡੀ ਬਖਸ਼ਿਸ਼ ਦਾ ਪਾਤਰ ਬਣਦਾ ਹੈ। ਸਤਿਗੁਰੂ ਮਹਾਰਾਜ ਜੀ ਨੇ ਇਸ ਗੱਲ ਦਾ ਨਿਰਣਾ ਸਾਡੇ ਸਨਮੁੱਖ ਕੀਤਾ ਹੈ ਕਿ ਜਿੱਦਣ ਸਤਿਗੁਰੂ ਸਾਹਿਬ ਜੀ ਦੇ ਸਨਮੁੱਖ ਸਿੱਖ ਆਣ ਕੇ ਅਰਦਾਸ ਕਰਦਾ ਕਿ ਸਤਿਗੁਰ ਆਇਓ ਸਰਨ ਤੁਹਾਰੀ, ਸਤਨਾਮ ਸਦੀਵ ਤੋਂ ਹੈ, ਗੁਰੂ ਨਾਮ ਚੇਤਨਤਾ ਦਾ ਅਤੇ ਆਨੰਦ ਸਰੂਪ ਦਾ ਹੈ। ਸਤ ਚੇਤਨ ਆਨੰਦ ਸਰੂਪ ਸਤਿਗੁਰੂ ਦੀ ਸ਼ਰਨ ਦੇ ਵਿੱਚ ਆਉਣ ਵਾਸਤੇ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਅਰਜੁਨ ਦੇਵ ਸਤਿਗੁਰੂ ਜੀ ਬਖਸ਼ਿਸ਼ ਕਰਦੇ ਕਿ ਸਤਿਗੁਰ ਆਇਓ ਸ਼ਰਨ ਤੁਹਾਰੀ, ਮਹਾਰਾਜ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਅਤੇ ਇਸ ਗੱਲ ਦਾ ਯਕੀਨ ਰੱਖ ਕੇ ਆਇਆ ਕਿ ਮਿਲੇ ਸੁੱਖ ਨਾਮ ਹਰ ਸੋਭਾ। ਕਹਿੰਦੇ ਨੇ ਸੁੱਖ ਮਿਲੇ, ਨਾਮ ਰੂਪੀ ਸੋਭਾ ਜਿਹੜੀ ਹੈ ਉਹ ਜੀਵਨ ਦੇ ਵਿੱਚ ਪ੍ਰਾਪਤ ਹੋਵੇ, ਚਿੰਤਾ ਲਾਹੇ ਹਮਾਰੀ, ਜਿਹਦੇ ਕਰਕੇ ਸਾਡੀ ਚਿੰਤਾ ਜਿਹੜੀ ਹੈ ਉਹ ਲੱਥ ਜਾਏ, ਜਿਹਦੇ ਕਰਕੇ ਸਾਡੀ ਜਿਹੜੀ ਚਿੰਤਾ ਮਨ ਵਿੱਚ ਲੱਗੀ ਹੈ, ਕਿਉਂਕਿ ਸਤਿਗੁਰੂ ਸਾਹਿਬ ਜੀ ਨੇ ਕਿਹਾ ਕਿ ਜੀਵਨ ਸੰਸਾਰ ਵੇਖਿਆ ਹੈ, ਚਿੰਤਤ ਹੀ ਦਿਸੈ ਸਭ ਕੋਈ, ਹਰੇਕ ਦਾ ਮਨ ਕਿਸੇ ਨਾ ਕਿਸੇ ਚਿੰਤਾ ਦੇ ਵਿੱਚ ਲੱਗਾ ਹੋਇਆ ਹੈ। ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਇਸ ਗੱਲ ਦੇ ਨਿਰਣੇ ਵਿੱਚ, ਕਹਿਣ ਲੱਗੇ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸੁਭਾਇਆ ਜਗ, ਜਦ ਉੱਚਾ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ, ਸਾਰਿਆਂ ਘਰਾਂ ਦੇ ਵਿੱਚ ਇਹ ਵਰਤਾਰਾ ਵਰਤ ਰਿਹਾ ਸੀ। ਇੱਥੇ ਮਹਾਰਾਜ ਜੀ ਦੇ ਪ੍ਰਥਾਏ ਜ਼ਿਕਰ ਕੀਤਾ ਕਿ ਸਤਿਗੁਰ ਆਇਓ ਸਰਨ ਤੁਹਾਰੀ, ਮਿਲੇ ਸੁੱਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ, ਮਹਾਰਾਜ ਮੈਂ ਤੁਹਾਡੀ ਸ਼ਰਨ ਵਿੱਚ ਆਇਆ। ਉਸ ਸ਼ਰਨ ਵਿੱਚ ਆਉਣ ਦਾ ਮਕਸਦ ਹੈ ਕਿ ਮਿਲੇ ਸੁੱਖ, ਮੈਨੂੰ ਸੁੱਖ ਚਾਹੀਦਾ। ਨਾਮ ਹਰ ਸੋਭਾ, ਕਹਿੰਦੇ ਨੇ ਕਰਤੇ ਪੁਰਖ ਦੀ ਨਾਮ ਰੂਪ ਸੋਭਾ ਦੀ ਦਾਤ ਜਿਹੜੀ ਹੈ ਉਹ ਮੇਰੀ ਝੋਲੀ 'ਚ ਪਾ ਦਿਓ। ਚਿੰਤਾ ਲਾਹੇ ਹਮਾਰੀ, ਜਿਹਦੇ ਕਰਕੇ ਮੇਰੇ ਅੰਦਰ ਦੀ ਚਿੰਤਾ ਜਿਹੜੀ ਹੈ ਉਹ ਸਾਰੀ ਦੀ ਸਾਰੀ ਲੱਥ ਜਾਏ। ਤੁਹਾਡੀ ਸ਼ਰਨ ਵਿੱਚ ਆਇਆ ਹਾਂ ਅਤੇ ਇਸ ਸ਼ਰਨ ਵਿੱਚ ਆਉਣ ਦਾ ਮਕਸਦ ਇਹ ਹੈ ਕਿ ਚਿੰਤਾ ਲਾਹੇ ਹਮਾਰੀ। ਅਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਕਿ ਇਸ ਸ਼ਰਨ ਵਿੱਚ ਆਉਣ ਦਾ ਇੱਕ ਭਰੋਸਾ ਅਤੇ ਯਕੀਨ ਬਹੁਤ ਲਾਜ਼ਮੀ ਹੈ। ਅਤੇ ਅੱਗੋਂ ਸਤਿਗੁਰੂ ਸਾਹਿਬ ਨੇ ਨਾਲ ਹੀ ਜਵਾਬ ਦੇ ਦਿੱਤਾ ਕਿ ਅਵਰ ਨਾ ਸੂਝੈ ਦੂਜੀ ਠਾਹਰ, ਹਾਰ ਭਰਿਓ ਤੋ ਦੁਆਰੀ। ਮਹਾਰਾਜ, ਮੈਨੂੰ ਕੋਈ ਹੋਰ ਠਾਰ ਟਿਕਾਣਾ ਨਹੀਂ ਲੱਭਾ ਹੈ, ਕੇਵਲ ਮੈਂ ਤੁਹਾਡੇ ਦਰ ਦੇ ਉੱਪਰ ਆਣ ਕੇ ਸਮਰਪਿਤ ਹੋ ਗਿਆ। ਅਵਰ ਨਾ ਸੂਝੈ, ਮੈਨੂੰ ਹੋਰ ਕੋਈ ਦਿਸਦਾ ਨਹੀਂ ਹੈ। ਦੂਜੀ ਠਾਹਰ, ਜਿੱਥੇ ਮੈਨੂੰ ਆਸਰਾ ਮਿਲ ਸਕੇ, ਜਿੱਥੇ ਮੈਨੂੰ ਟਿਕਾਣਾ ਮਿਲ ਸਕੇ, ਜਿੱਥੇ ਮੇਰੇ ਜੀਵਨ ਵਿੱਚ ਮੈਨੂੰ ਪ੍ਰਾਪਤੀ ਹੋ ਸਕੇ। ਹਾਰ ਭਰਿਓ ਤੋ ਦੁਆਰੀ, ਮਹਾਰਾਜ ਕਹਿਣ ਲੱਗੇ ਮੈਂ ਤੁਹਾਡੀ ਸ਼ਰਨ ਦੇ ਵਿੱਚ ਹਾਰ ਗਿਆ ਹਾਂ। ਆਪਣੀ ਤਾਕਤ, ਸਮਰੱਥਾ, ਬਲ ਸਾਰਾ ਕੁਝ ਹਾਰ ਕੇ ਤੁਹਾਡੇ ਸਨਮੁਖ ਸਮਰਪਿਤ ਹੋ ਚੁੱਕਾ। ਹਾਰ ਭਰਿਓ ਤੋ ਦੁਆਰੀ। ਅਤੇ ਅਗਲੀ ਅਵਸਥਾ ਵਿੱਚ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਜਦੋਂ ਸ਼ਰਨ ਵਿੱਚ ਆਈਏ ਅਤੇ ਇੱਕ ਅਰਦਾਸ ਜ਼ਰੂਰ ਕਰਨੀ ਚਾਹੀਦੀ ਹੈ ਕਿ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ। ਮਹਾਰਾਜ, ਜਪ ਨਹੀਂ ਹੈ ਮੇਰੇ ਕੋਲ, ਤਪ ਤਪੱਸਿਆ ਨਹੀਂ ਹੈ ਮੇਰੇ ਕੋਲ। ਜਪ ਦਾ ਅਰਥ ਨੇਮ ਦਾ ਅਭਿਆਸ ਨਹੀਂ, ਤਪ ਦਾ ਅਰਥ ਕਿ ਅੰਮ੍ਰਿਤ ਵੇਲੇ ਉੱਠਣ ਦਾ ਹੱਠ ਨਹੀਂ ਹੈ। ਅਤੇ ਸੰਜਮ, ਵਿਕਾਰਾਂ ਵਾਲੇ ਪਾਸੋਂ ਇੱਕ ਕਿਣਕਾ ਮਾਤਰ ਵੀ ਮੈਂ ਗੁਰੇਜ਼ ਨਹੀਂ ਕੀਤਾ। ਜਪ ਤਪ ਸੰਜਮ ਧਰਮ ਨਾ ਕਮਾਇਆ, ਧਰਮ ਦੀ ਕਮਾਈ ਮੈਂ ਆਪਣੇ ਜੀਵਨ ਵਿੱਚ ਨਹੀਂ ਕੀਤੀ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ, ਮੈਂ ਸੇਵਾ ਦਾ ਸਵਾਦ ਚੱਖ ਕੇ ਨਹੀਂ ਵੇਖਿਆ। ਬਸ ਇੱਕੋ ਗੱਲ ਹੈ ਕਿ ਕਹੋ ਨਾਨਕ ਹਮ ਨੀਚ ਕਰਮਾ ਸਰਨ ਭਰੇ ਕੀ ਰਾਖੋ ਸਰਮਾ। ਕਿਰਪਾ ਕਰੋ, ਸ਼ਰਨ ਵਿੱਚ ਆਇਆ ਅਤੇ ਮੇਰੀ ਲਾਜ ਰੱਖ ਲਓ, ਮੇਰੀ ਪੱਤ ਰੱਖੋ। ਇਹ ਸਤਿਗੁਰੂ ਜੀ ਦੇ ਦਰ ਦਾ ਇਹ ਨਿਯਮ ਹੈ ਕਿ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਦਰ 'ਤੇ ਜਦੋਂ ਵੀ ਆਈਏ ਫਿਰ ਸਤਿਗੁਰੂ ਮਹਾਰਾਜ ਸਮਰੱਥ ਪੱਤ ਰੱਖਦੇ ਆ। ਜਦੋਂ ਵੀ ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਆਉਂਦੇ ਹਾਂ ਅਤੇ ਮਹਾਰਾਜ ਇਸ ਗੱਲ ਦਾ ਨਿਰਣਾ ਜ਼ਰੂਰ ਸਾਡੇ ਸਨਮੁੱਖ ਰੱਖਦੇ ਕਿ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਹਰ ਬਿਰਧ ਸੁਆਮੀ ਸੰਦਾ। ਕਰਤੇ ਪੁਰਖ ਦਾ ਬਿਰਧ ਹੈ ਜਿਹੜਾ ਇੱਕ ਵਾਰੀ ਸ਼ਰਨ ਵਿੱਚ ਆ ਗਿਆ। ਜੋ ਸ਼ਰਨ ਆਵੇ ਤਿਸ ਕੰਠ ਲਾਵੇ ਹਰ ਬਿਰਧ ਸੁਆਮੀ ਸੰਦਾ, ਇਹ ਕਰਤੇ ਪੁਰਖ ਦਾ ਬਿਰਧ ਹੈ। ਅਤੇ ਜਦੋਂ ਵੀ ਗੁਰਮੁਖੋ ਇੱਕ ਗੱਲ ਦਾ ਨਿਰਣਾ ਜ਼ਰੂਰ, ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਵੀ ਬਿਰਧ ਸ਼ਬਦ ਆਵੇ, ਇੱਕ ਬਿਰਧ ਸ਼ਬਦ ਪੋਲਾ ਉਚਾਰਨ ਹੈ, ਬਿਰਧ ਉਹ ਦੱਦੇ ਨਾਲ ਹੈ, ਬੱਬੇ ਨੂੰ ਸਿਆਰੀ, ਰਾਰਾ ਅਤੇ ਦੱਦਾ, ਜਾਂ ਦੱਦੇ ਨੂੰ ਔਂਕੜ ਹੈ, ਉਹਦਾ ਅਰਥ ਹੈ ਬਿਰਧ ਪੋਲਾ ਬੋਲਣਾ ਹੈ। ਉਹਦਾ ਅਰਥ ਹੈ ਕਿ ਲਾਜ ਰੱਖਣ ਵਾਲਾ, ਮੁੱਢ ਕਦੀਮੀ ਸੁਭਾਅ ਵਾਲਾ, ਜਿਹਦਾ ਸੁਭਾਅ ਇਹ ਹੈ, ਬਿਰਧ ਇਹ ਹੈ। ਅਤੇ ਇੱਕ ਬਿਰਧ ਸ਼ਬਦ ਆਉਂਦਾ ਹੈ ਜਿਹਦਾ ਉਚਾਰਨ ਆਪਾਂ ਥੋੜ੍ਹਾ ਜਿਹਾ ਭਾਰਾ ਕਰਕੇ ਬੋਲਦੇ ਹਾਂ ਕਿ ਬਿਰਧ, ਉਹਦਾ ਅਰਥ ਉਹ ਧੱਦੇ ਨਾਲ ਆਏਗਾ, ਦੱਦੇ ਦੀ ਬਜਾਏ ਉਹਦਾ ਅਰਥ ਬਜ਼ੁਰਗ ਹੈ, ਉਹਦਾ ਅਰਥ ਬਜ਼ੁਰਗੀ। ਜਿਵੇਂ ਇੱਕ ਸ਼ਬਦ ਆਉਂਦਾ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਧ ਸੰਭਾਲੇ, ਪੋਲਾ ਬੋਲਣਾ। ਇੱਕ ਪਾਸੇ ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਪਛਾਣ। ਅਤੇ ਸਤਿਗੁਰੂ ਸਾਹਿਬ ਮਹਾਰਾਜ ਨੇ ਇੱਕ ਜਗ੍ਹਾ 'ਤੇ ਇਹ ਦੋਵੇਂ ਜਗ੍ਹਾ 'ਤੇ ਬਿਰਧ ਦਾ ਅਰਥ ਲਾਜ ਰੱਖਣ ਵਾਲਾ, ਮੁੱਢ ਕਦੀਮੀ ਸੁਭਾਅ ਸੰਭਾਲਣ ਵਾਲਾ ਹੈ। ਅਤੇ ਇੱਕ ਪਾਸੇ ਜਦੋਂ ਆਪਾਂ ਸ਼ਬਦ ਵਰਤਦੇ ਹਾਂ ਨਹਿ ਬਾਰਿਕ ਨਹਿ ਜੋਬਨੈ ਨਹਿ ਬਿਰਧੀ ਕਛ ਬੰਦ, ਉੱਥੇ ਬਿਰਧੀ ਦਾ ਅਰਥ ਬਜ਼ੁਰਗੀ ਸਰੀਰ ਕਰਕੇ। ਉਹ ਬੇਰਾ ਨਹਿ ਬੁੱਝੀਐ ਜੋ ਆਏ ਪਰੈ ਜਮ ਫੰਦ। ਰੋਹ ਵਿਚਾਰ ਅੱਗੇ ਮੈਂ ਆਪ ਜੀ ਦੇ ਸਨਮੁੱਖ, ਕਿਉਂਕਿ 5 ਮਿੰਟ ਦਾ ਸਮਾਂ ਰਹਿ ਗਿਆ ਅਤੇ ਆਪ ਜੀ ਦੇ ਸਨਮੁੱਖ ਉਹ ਚਿਨਗ ਲੱਗ ਸਕੇ, ਕਿਉਂਕਿ ਇਹ 5 ਮਿੰਟਾਂ ਵਿੱਚ ਕੁਝ ਲੈ ਕੇ ਅਸੀਂ ਜਾ ਸਕੀਏ। ਕਿ ਸ਼ਰਨ ਸਮਰੱਥਾ ਕੀ ਹੁੰਦੀ। ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਉਣ ਦਾ ਅਰਥ ਇਹ ਹੈ ਕਿ ਉਹ ਕਰਤੇ ਪੁਰਖ ਦਾ ਬਿਰਧ ਜਿਹੜਾ ਸ਼ਰਨ ਵਿੱਚ ਆ ਗਿਆ ਉਹਦੀ ਲਾਜ ਰੱਖੀ ਜਾਂਦੀ ਹੈ। ਸੁਰਤ ਕਰਕੇ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਚੱਲਿਓ। ਇੱਥੇ ਸਤਲੁਜ ਦਰਿਆ ਦੇ ਕਿਨਾਰੇ 'ਤੇ ਮਲਾਹਾਂ ਨੂੰ ਪਤਾ ਲੱਗਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੱਲ੍ਹ ਨੂੰ ਸਤਲੁਜ ਦੀ ਸੈਰ ਕਰਨ ਆਉਣਗੇ। ਦਰਿਆ ਦੀ ਪਤਾ ਲੱਗ ਗਿਆ। ਸਾਰਿਆਂ ਮਲਾਹਾਂ ਨੇ ਆਪੋ ਆਪਣੀ ਯੂਨੀਅਨ ਦੇ ਰਾਹੀਂ ਸਾਰੀਆਂ ਬੇੜੀਆਂ ਤਿਆਰ ਕਰ ਲਈਆਂ। ਇੱਕ ਮੁਸਲਮਾਨ ਮਲਾਹ ਹੈ ਜਿਹਨੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਬਹੁਤ ਲੰਮੇ ਸਮੇਂ ਤੋਂ ਸੁਣਿਆ ਸੀ। ਹੁਣ ਇਹ ਮਲਾਹ ਜਿਹੜਾ ਹੈ ਇਹਦਾ ਨਾਮ ਸੈਦਾ ਹੈ। ਇਹ ਸੈਦਾ ਮਲਾਹ ਸਤਿਗੁਰੂ ਮਹਾਰਾਜ ਜੀ ਦੇ ਪਰਥਾਏ ਭਾਵਨਾ ਰੱਖਦਾ ਵੀ ਮਹਾਰਾਜ ਕਿਰਪਾ ਕਰੋ, ਮੈਂ ਅੱਜ ਤੱਕ ਤੁਹਾਡੇ ਦੀਦਾਰ ਨਹੀਂ ਕੀਤੇ, ਗਰੀਬ ਹਾਂ, ਪਰ ਮੈਨੂੰ ਇੰਨਾ ਜ਼ਰੂਰ ਭਰੋਸਾ ਹੈ ਕਿ ਸਤਿਗੁਰੂ ਸਾਹਿਬ ਤੁਸੀਂ ਲਾਜ ਰੱਖਦੇ ਹੋ, ਬੜਿਆਂ ਦੀਆਂ ਬੇੜੀਆਂ ਵਿੱਚ ਤੁਸੀਂ ਬੈਠੇ ਹੋ, ਸੈਰ ਕੀਤੀ, ਪਰ ਕਿਰਪਾ ਕਰੋ ਮਹਾਰਾਜ ਇੱਕ ਦਿਨ ਇਸ ਬੇੜੀ ਵਿੱਚ ਮੇਰੀ ਬੇੜੀ ਵਿੱਚ ਸਵਾਰ ਹੋ, ਮੈਂ ਤੁਹਾਨੂੰ ਸਤਲੁਜ ਦੀ ਸੈਰ ਕਰਾ ਦਿਆਂ। ਮਨ ਦੀ ਭਾਵਨਾ ਬਣੀ, ਆਪਣੀ ਬੇੜੀ ਵੀ ਜਿਹੜੀ ਸੀ ਉਹ ਮਲਾਹਾਂ ਦੇ ਕੋਲ ਜਾ ਕੇ ਲਾ ਦਿੱਤੀ ਜਿੱਥੇ ਨਾਲ ਸੀ। ਇਹਦੀ ਬੇੜੀ ਦੀ ਹਾਲਤ ਖਸਤਾ ਹੋਣ ਕਰਕੇ ਮਲਾਹਾਂ ਨੇ ਇਹਦੀ ਬੇੜੀ ਨੂੰ ਪਾਸੇ ਕਰ ਦਿੱਤਾ। ਉਹ ਕਹਿਣ ਲੱਗੇ ਨਵੀਆਂ ਸਜੀਆਂ ਹੋਈਆਂ ਬੇੜੀਆਂ ਪ੍ਰਵਾਨ ਹੋਣਗੀਆਂ, ਇਹ ਬੇੜੀ ਨਹੀਂ, ਨਾਲੇ ਤੇਰੀ ਇਸ ਬੇੜੀ 'ਚ ਕੌਣ ਬੈਠੇਗਾ। ਜਦੋਂ ਇਸ ਪ੍ਰਕਾਰ ਇਹਨੇ ਸ਼ਬਦ ਸੁਣਿਆ ਇਹਦੀ ਬੇੜੀ ਪਾਸੇ ਕਰ ਦਿੱਤੀ। ਸਾਰੀ ਰਾਤ ਨੀਂਦ ਨਹੀਂ ਪਈ, ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤਿਆਂ ਵੀ ਮਹਾਰਾਜ ਕਿ ਜਾਂ ਮੈਂ ਮੁਸਲਮਾਨ ਹਾਂ ਤਾਂ ਕਰਕੇ ਮੇਰੀ ਬੇੜੀ ਇਹਨਾਂ ਨੇ ਪਾਸੇ ਕਰ ਦਿੱਤੀ, ਕਿਰਪਾ ਕਰੋ ਮੈਂ ਤੁਹਾਡੀ ਸ਼ਰਨ ਦੇ ਵਿੱਚ ਸਮਰਪਣ ਹੋਣਾ ਚਾਹੁੰਦਾ, ਮੇਰੀ ਲਾਜ ਰੱਖੋ, ਮੇਰੀ ਬੇੜੀ ਵਿੱਚ ਬੈਠੋ। ਦਿਨ ਚੜ੍ਹਿਆ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਲੁਜ ਦੀ ਸੈਰ ਕਰਨ ਆਏ। ਇੱਕ ਪਾਸੇ ਬੇੜੀ ਲਗਾ ਕੇ ਖਲੋਤਾ ਹੋਇਆ ਸੈਦਾ ਮਲਾਹ, ਗੋਡੇ ਜ਼ਮੀਨ 'ਤੇ ਰੱਖੇ, ਰੇਤਲੀ ਧਰਤੀ ਦੇ ਉੱਪਰ ਗੋਡੇ ਜ਼ਮੀਨ 'ਤੇ ਰੱਖ ਕੇ ਗੁਰੂ ਅੱਗੇ ਬੇਨਤੀਆਂ ਕਰਦਾ। ਮਹਾਰਾਜ ਜੀ ਬਹੁਤ ਇਕੱਠੀਆਂ ਬੇੜੀਆਂ ਸਜੀਆਂ ਹੋਈਆਂ ਮਲਾਹਾਂ ਦੀਆਂ ਬੇੜੀਆਂ ਵਾਲੇ ਪਾਸੇ ਤੁਰੇ ਅਤੇ ਸੈਦੇ ਮਲਾਹ ਦੀ ਬੇਨਤੀ ਹੋਈ, ਮਹਾਰਾਜ ਮੈਂ ਸੁਣਿਆ ਤੁਸੀਂ ਆਪਣੀ ਸ਼ਰਨ ਦੇ ਵਿੱਚ ਆਏ ਜਾਂ ਅਰਦਾਸ ਕਰਨ ਵਾਲੇ ਜੀ ਪੱਤ ਰੱਖਦੇ ਹੋ, ਗਰੀਬ ਹਾਂ ਪਰ ਭਾਵਨਾ ਹੈ, ਮੇਰੀ ਬੇੜੀ ਵਿੱਚ ਬੈਠੋ। ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਗੁਰਮੁਖੋ, ਉਹਨਾਂ ਬੇੜੀਆਂ ਵੱਲ ਤੁਰਦੇ ਤੁਰਦੇ ਅਚਾਨਕ ਸੈਦੇ ਮਲਾਹ ਵਾਲੀ ਬੇੜੀ ਵਾਲੇ ਪਾਸੇ ਨੂੰ ਮੁੜ ਗਏ ਸਤਿਗੁਰੂ ਅਤੇ ਮਹਾਰਾਜ ਨੂੰ ਆਵਾਜ਼ ਦੇ ਕੇ ਉਸ ਵੇਲੇ ਮਲਾਹ ਕਹਿੰਦੇ, ਮਹਾਰਾਜ ਉਹ ਬੇੜੀ ਟੁੱਟੀ ਹੋਈ ਹੈ, ਉਹ ਬੇੜੀ ਚੰਗੀ ਨਹੀਂ, ਉਹ ਬਿਰਧ ਹੈ ਬੇੜੀ, ਖਸਤਾ ਹਾਲਤ ਹੈ। ਸਤਿਗੁਰੂ ਨੇ ਧਿਆਨ ਨਹੀਂ ਦਿੱਤਾ, ਉਸ ਬੇੜੀ ਵਾਲੇ ਪਾਸੇ ਤੁਰ ਪਏ, ਅੱਖਾਂ ਬੰਦ ਕਰਕੇ ਜਿਹੜਾ ਗੋਡੇ ਜ਼ਮੀਨ 'ਤੇ ਰੱਖ ਕੇ ਸਤਿਗੁਰੂ ਨੂੰ ਯਾਦ ਕਰ ਰਿਹਾ ਸੀ। ਮਹਾਰਾਜ ਨੇ ਆਵਾਜ਼ ਦਿੱਤੀ, ਕਹਿਣ ਲੱਗੇ ਸੈਦਿਆ, ਬੇੜੀ ਠੇਲ ਪਾਣੀ ਵਿੱਚ, ਅਸੀਂ ਤੇਰੀ ਬੇੜੀ ਵਿੱਚ ਸੈਰ ਕਰਨ ਆਏ ਹਾਂ। ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ ਨੇਤਰਾਂ 'ਚੋਂ ਬੈਰਾਗ ਨਿਕਲਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬੇੜੀ ਵਿੱਚ ਬੈਠੇ। ਇਹਨੇ ਜੋ ਮੋਢੇ 'ਤੇ ਪਰਨਾ ਪਾਇਆ ਸੀ ਉਹ ਬੇੜੀ ਵਿੱਚ ਵਿਛਾਇਆ, ਸਤਿਗੁਰੂ ਨੂੰ ਬਿਠਾਇਆ, ਜਿਉਂ ਸਤਲੁਜ ਵਿੱਚ ਬੇੜੀ ਇਹਨੇ ਠੇਲ ਦਿੱਤੀ। ਭਾਵਨਾ ਇੰਨੀ ਬਣੀ ਕਿ ਜਿੱਧਰ ਆਮ ਕਰਕੇ ਵੇਖਦੇ ਹਾਂ ਕਿ ਜਿਹੜਾ ਮਲਾਹ ਸਵਾਰੀਆਂ ਵਾਲੇ ਪਾਸੇ ਪਿੱਠ ਕਰਦਾ ਅਤੇ ਕਿਨਾਰੇ ਵਾਲੇ ਪਾਸੇ ਮੂੰਹ ਕਰਦਾ, ਸੈਦੇ ਨੇ ਕੀ ਕੀਤਾ ਕਿ ਗੁਰੂ ਸਾਹਿਬ ਵਾਲੇ ਪਾਸੇ ਮੁੱਖ ਕਰ ਲਿਆ ਅਤੇ ਕਿਨਾਰੇ ਵਾਲੇ ਪਾਸੇ ਪਿੱਠ ਕਰ ਲਈ। ਅੱਖਾਂ ਬੰਦ ਕਰਦਾ, ਖੋਲ੍ਹਦਾ, ਫਿਰ ਬੰਦ ਕਰਦਾ, ਘੁੱਟ ਕੇ ਫਿਰ ਖੋਲ੍ਹ ਲੈਂਦਾ ਅਤੇ ਅਚਾਨਕ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਗੱਲ ਨੋਟ ਕੀਤੀ, ਕਹਿੰਦੇ ਸੈਦਿਆ ਕੀ ਗੱਲ, ਅੱਖਾਂ ਇੱਕਦਮ ਘੁੱਟ ਲੈਂਦਾ, ਫਿਰ ਖੋਲ੍ਹ ਲੈਂਦਾ, ਫਿਰ ਘੁੱਟਦਾ, ਫਿਰ ਖੋਲ੍ਹ ਲੈਂਦਾ, ਅਤੇ ਤੂੰ ਕਿਨਾਰੇ ਵਾਲੇ ਪਾਸੇ ਮੁੱਖ ਕਿਉਂ ਨਹੀਂ ਕਰਦਾ। ਕਹਿੰਦਾ ਪਾਤਸ਼ਾਹ ਜਦੋਂ ਦੀਨ ਦੁਨੀਆ ਦਾ ਪਾਤਸ਼ਾਹ ਮੇਰੀ ਬੇੜੀ ਵਿੱਚ ਬੈਠਾ ਹੋਵੇ ਮੈਨੂੰ ਕਿਨਾਰੇ ਵੱਲ ਵੇਖਣ ਦੀ ਲੋੜ ਨਹੀਂ। ਸਤਿਗੁਰੂ ਸਾਹਿਬ ਮਹਾਰਾਜ ਅੱਖਾਂ ਤਾਂ ਝਮਕ ਰਿਹਾ ਹਾਂ, ਕੱਲ੍ਹ ਨੂੰ ਤੁਸੀਂ ਮੇਰੀ ਵਿੱਚ ਬੇੜੀ ਵਿੱਚ ਆਓ ਨਾ ਆਓ, ਪਰ ਮੈਂ ਆਪਣੇ ਤੁਰ ਅੰਦਰ ਤੁਹਾਡੀ ਤਸਵੀਰ ਦੇ ਘੁੱਟ ਭਰ ਰਿਹਾ ਹਾਂ ਕਿ ਤੁਹਾਡੀ ਤਸਵੀਰ ਮੇਰੇ ਅੰਦਰ ਉੱਕਰ ਜਾਏ, ਕੱਲ੍ਹ ਨੂੰ ਮੈਂ ਬੇੜੀ ਵਿੱਚ ਆਣ ਕੇ ਬੈਠਾ ਮੈਨੂੰ ਅਹਿਸਾਸ ਹੋਵੇ ਕਿ ਗੁਰੂ ਗੋਬਿੰਦ ਸਿੰਘ ਇਸ ਬੇੜੀ ਵਿੱਚ ਬੈਠੇ ਆ। ਮਹਾਰਾਜ ਨੇ ਕਿਰਪਾ ਕੀਤੀ, ਬੜੀ ਸੈਰ ਕਰਾਈ, ਹੁਣ ਮਹਾਰਾਜ ਨੂੰ ਘੁਮਾਈ ਜਾਂਦਾ ਵਿੱਚ। ਮਹਾਰਾਜ ਜੀ ਕਹਿੰਦੇ ਸੈਦਿਆ ਬੇੜੀ ਕਿਨਾਰੇ 'ਤੇ ਲਾ, ਕਹਿੰਦਾ ਮਹਾਰਾਜ ਅਜੇ ਮਨ ਨਹੀਂ ਰੱਜਿਆ। ਸਤਿਗੁਰੂ ਕਹਿੰਦੇ ਨਹੀਂ, ਹੁਣ ਬੇੜੀ ਨੂੰ ਕਿਨਾਰੇ 'ਤੇ ਲਾ। ਬੜੀ ਭਾਵਨਾ ਨਾਲ ਸਤਿਗੁਰੂ ਨੂੰ ਸੈਰ ਕਰਾ ਕੇ ਬੇੜੀ ਕਿਨਾਰੇ 'ਤੇ ਲਾਈ। ਸਤਿਗੁਰੂ ਸਾਹਿਬ ਮਹਾਰਾਜ ਭਾਈ ਦਇਆ ਸਿੰਘ ਨਾਲ, ਦੀਵਾਨ ਨੰਦ ਚੰਦ ਨਾਲ, ਕਹਿੰਦੇ ਨੇ ਬੜੀ ਭਾਵਨਾ ਵਰਤੀ, ਇੱਦਾਂ ਕਰੋ ਇਹਨੂੰ ਜਿੰਨਾ ਇਹਦਾ ਕਿਰਾਇਆ ਬਣਦਾ ਦੂਣਾ ਦੇ ਦਿਓ। ਸੈਦਾ ਮਲਾ ਹੱਥ ਜੋੜ ਕੇ ਸਤਿਗੁਰੂ ਦੇ ਅੱਗੇ ਗੱਲ 'ਚ ਪੱਲਾ ਫਾ ਕੇ ਕਹਿੰਦਾ, ਸੱਚੇ ਪਾਤਸ਼ਾਹ ਮਲਾਹ ਭੁੱਖਾ ਮਰ ਜਾਂਦਾ ਪਰ ਇੱਕ ਮਲਾਹ ਦੂਜੇ ਮਲਾਹ ਤੋਂ ਪੈਸੇ ਨਹੀਂ ਲੈਂਦਾ। ਮਲਾਹ ਉਹ ਹੁੰਦਾ ਜਿਹੜਾ ਬੇੜੀ ਨੂੰ ਚਲਾਉਂਦਾ, ਇੱਕ ਮਲਾਹ ਦੂਜੇ ਮਲਾਹ ਤੋਂ ਪੈਸੇ ਨਹੀਂ ਲੈਂਦਾ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਸੈਦਿਆ ਤੂੰ ਤਾਂ ਮਲਾਹ ਹੈ, ਮੈਨੂੰ ਕਾਹਦਾ ਮਲਾਹ ਬਣਾ ਦਿੱਤਾ, ਮੈਨੂੰ ਤਾਂ ਬੇੜੀ ਵੀ ਨਹੀਂ ਚਲਾਉਣੀ ਆਉਂਦੀ। ਸਤਿਗੁਰੂ ਸਾਹਿਬ, ਨਹੀਂ ਤੁਸੀਂ ਵੀ ਮਲਾਹ ਹੋ ਅਤੇ ਮੈਂ ਵੀ ਮਲਾਹ ਹਾਂ। ਸਤਿਗੁਰੂ ਕਹਿਣ ਲੱਗੇ, ਉਹ ਕਿਵੇਂ? ਅੱਗੋਂ ਆਵਾਜ਼ ਦੇਖ ਕੇ ਕਹਿੰਦਾ, ਸਤਿਗੁਰੂ ਮੈਂ ਕੇਵਲ ਸਤਲੁਜ ਦੇ ਵਿੱਚੋਂ ਬੇੜੀ ਕਿਨਾਰੇ 'ਤੇ ਲਾਉਣ ਵਾਲਾ ਮਲਾਹ ਹਾਂ, ਪਰ ਸਤਿਗੁਰੂ ਤੁਸੀਂ ਦੀਨ ਦੁਨੀ ਦੇ ਮਲਾਹ, ਜਿਹੜਾ ਤੁਹਾਡੀ ਸ਼ਰਨ ਦੀ ਬੇੜੀ ਵਿੱਚ ਆ ਜਾਂਦਾ ਤੁਸੀਂ ਉਹਨੂੰ ਦੀਨ ਦੁਨੀ ਤੋਂ ਪਾਰ ਕਰ ਦਿੰਦੇ, ਭਵ ਸਾਗਰ ਤੋਂ ਪਾਰ ਕਰਾਉਣ ਵਾਲੇ ਮਲਾਹ ਹੋ। ਆਵਾਜ਼ ਦਿੱਤੀ, ਥਾਰੀ ਔਰ ਮਾਰੀ ਦਾਤਾ ਜਾਤ ਨਾ ਨਿਆਰੀ ਨਾਥ, ਖੇਬ ਟੀਕੇ ਕੜਮ ਹੋਏ ਨੀਕੇ ਕਹਿ ਵਿਚਾਰੀਏ, ਮਾਰੇ ਘਾਟ ਆਏ ਮੈਨੇ ਪਾਰ ਚਾ ਉਤਾਰਾ ਥਾ, ਥਾਰੇ ਘਾਟ ਆਏ ਮੋਹੇ ਪਾਰ ਚਾ ਉਤਾਰੀਏ। ਸਤਿਗੁਰੂ ਅੱਜ ਤੁਸੀਂ ਮੇਰੀ ਬੇੜੀ ਵਿੱਚ ਬੈਠੇ, ਮੈਂ ਤੁਹਾਨੂੰ ਦਰਿਆ ਦੇ ਕਿਨਾਰੇ 'ਤੇ ਲਾ ਦਿੱਤਾ, ਕੱਲ੍ਹ ਨੂੰ ਮੈਂ ਤੁਹਾਡੀ ਸ਼ਰਨ ਵਿੱਚ ਆਇਆ, ਮੇਰੇ ਮਾੜੇ ਕਰਮਾਂ ਰੂਪੀ ਕਿਰਾਇਆ ਨਾ ਮੰਗਿਓ, ਮੇਰਾ ਵੀ ਤੁਸੀਂ ਪਾਰ ਉਤਾਰਾ ਕਰ ਦਿਓ। ਅੱਜ ਮੈਂ ਤੁਹਾਡੇ ਤੋਂ ਕਿਰਾਇਆ ਨਹੀਂ ਮੰਗਿਆ, ਕੱਲ੍ਹ ਨੂੰ ਮੇਰੇ ਚੰਗੇ ਕਰਮਾਂ ਜਾਂ ਬਾਣੀ ਜਾਂ ਮੇਰੇ ਚੰਗੀ ਕ੍ਰਿਤ ਦਾ ਕਿਰਾਇਆ ਤੁਸੀਂ ਨਾ ਮੰਗਿਓ, ਅੱਜ ਮੈਂ ਤੁਹਾਨੂੰ ਪਾਰ ਕੀਤਾ, ਕੱਲ੍ਹ ਨੂੰ ਤੁਸੀਂ ਮੈਨੂੰ ਪਾਰ ਕਰ ਦਿਓ। ਸਤਿਗੁਰੂ ਸਾਹਿਬ ਨੇ ਸਿਰ 'ਤੇ ਹੱਥ ਰੱਖ ਕੇ ਨਿਹਾਲ ਨਿਹਾਲ ਨਿਹਾਲ ਆਖਿਆ। ਮਹਾਰਾਜ ਜੀ ਕਹਿਣ ਲੱਗੇ, ਭਾਈ ਸੈਦਿਆ ਸਤਿਗੁਰੂ ਸਾਹਿਬ ਜੀ ਦੇ ਦਰ ਦੀਆਂ ਬਖਸ਼ਿਸ਼ਾਂ ਤੇਰੇ ਅੰਦਰ, ਅਤੇ ਉਸ ਵਕਤ ਦੀਵਾਨ ਨੰਦ ਚੰਦ ਨੇ ਸਤਿਗੁਰੂ ਦੇ ਕਹਿਣ 'ਤੇ ਬੇਅੰਤ ਖਜ਼ਾਨਾ ਇਹਦੀ ਝੋਲੀ 'ਚ ਪਾ ਦਿੱਤਾ। ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਸ਼ਰਨ ਦੀ ਇੰਨੀ ਸਮਰੱਥਾ ਹੈ ਗੁਰਮੁਖੋ, ਕੋਈ ਭਾਵਨਾ ਕਰਕੇ ਬੈਠੇ ਸਮਰੱਥ ਸਤਿਗੁਰੂ ਭਲਾ ਕਰਦੇ ਆ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਇੰਨੀ ਹਾਜ਼ਰੀ ਆਪ ਸਮੂਹ ਸਾਧ ਸੰਗਤ ਨੇ ਪ੍ਰਵਾਨ ਕਰਨੀ। ਸਤਿਗੁਰੂ ਅਤੇ ਗੁਰੂ ਕੀ ਸੰਗਤ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ, ਕਰੋ ਕਿਰਪਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾ ਸਨ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਸਤਿਕਾਰਯੋਗ ਗਿਆਨੀ ਰਵਿੰਦਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਉਹ ਆਪ ਸੰਗਤਾਂ ਨੂੰ 6:30 ਵਜੇ ਤੱਕ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। ਸੋ ਅੱਜ ਦੇ ਵਿਸ਼ੇਸ਼ ਦੀਵਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿਰਜਣਾ ਦੇ ਦਿਹਾੜੇ ਦੀ ਖੁਸ਼ੀ ਵਿੱਚ ਸੱਜ ਰਹੇ ਨੇ। ਸਮੂਹ ਸੰਗਤਾਂ ਨੂੰ ਮੀਰੀ ਪੀਰੀ ਅਤੇ ਸਿੱਖ ਪ੍ਰਭੂ ਸੱਤਾ ਦੇ ਸਰਵ ਉੱਚ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿਰਜਣਾ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ। ਗੁਰੂ ਸਾਹਿਬ ਕਿਰਪਾ ਕਰਨ, ਸਾਰੀਆਂ ਸੰਗਤਾਂ ਨੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਆਉਣ ਵਾਲੇ ਦਿਹਾੜੇ ਮਨਾਉਣ ਦੇ ਵਾਲੋ ਦੋ ਬਖਸ਼ਿਸ਼ ਕਰਨ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪੁੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਸਾਹਿਬ ਸੰਗਤ ਜੀ ਸੰਧਿਆ ਸਮੇਂ ਦੀ ਦੀਵਾਨਾਂ ਵਿੱਚ ਆਪ ਜੀ ਬੜੇ ਪਿਆਰ ਦੇ ਨਾਲ ਬੈਠ ਕੇ ਸਤਿਗੁਰਾਂ ਦੇ ਪਾਵਨ ਬਾਣੀ ਸਰਵਣ ਕਰ ਰਹੇ ਸੀ। ਸੋ ਜਿੰਨਾ ਸਮਾਂ ਕਿ ਤੰਦਾਸੀ ਸਮੇਂ ਦੀ ਸਮਾਪਤੀ ਹੈ ਜੀ, ਆਓ ਆਪਾਂ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਬੁਲਾਓ ਜੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਸਨ ਬਹੁਤ ਹੀ ਸਤਿਕਾਰਯੋਗ। ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਮੁੱਚੇ ਜੱਥੇ ਦਾ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹੀਰਾ ਸਿੰਘ ਦੀ ਯਾਦ ਵਿੱਚ ਜੋ ਬੱਚਿਆਂ ਦੇ ਕੀਰਤਨ ਕੰਪੀਟੀਸ਼ਨ ਚੱਲ ਰਹੇ ਨੇ, ਸੋ ਉਸ ਦੀ ਆਰੰਭਤਾ ਹੋਵੇਗੀ। ਮੈਂ ਬੇਨਤੀ ਕਰਾਂ ਗੁਰਮੁਖ ਪਿਆਰੇ ਨੂੰ ਉਹ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ ਅਤੇ ਅਗਲੇ ਪ੍ਰੋਗਰਾਮ ਦੀ ਜਿਹੜੀ ਰੂਪਰੇਖਾ ਹੈ ਉਹ ਆਪ ਜੀ ਨੂੰ ਦੱਸਣ ਦੀ ਕਿਰਪਾਲਤਾ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹ ਸੰਗਤ, ਗੁਰੂ ਨੇ ਬਖਸ਼ਿਸ਼ ਕੀਤੀ ਹੈ, ਰਹਿਮਤ ਕੀਤੀ ਹੈ ਸਾਡੇ ਸਾਰਿਆਂ ਉੱਤੇ। ਗੁਰੂ ਪਾਤਸ਼ਾਹ ਸਾਡੀ ਨਵੀਂ ਜਨਰੇਸ਼ਨ ਤੋਂ, ਸਾਡੀ ਯੰਗ ਜਨਰੇਸ਼ਨ ਸਾਡੇ ਸਾਹਮਣੇ, ਸਾਡਾ ਜੋ ਸਮੁੱਚਾ ਜੋ ਵਿਰਸਾ ਸਾਨੂੰ ਸਾਡੇ ਗੁਰੂਆਂ ਕੋਲੋਂ ਮਿਲਿਆ, ਸਾਡੇ ਵੱਡਿਆਂ ਪੁਰਖਾਂ ਕੋਲੋਂ ਜੋ ਸਾਨੂੰ ਮਿਲਿਆ ਹੈ, ਉਸ ਵਿਰਸੇ ਨੂੰ, ਗੁਰਬਾਣੀ ਨੂੰ ਸਿੱਖ ਕੇ, ਗੁਰਮੁਖ ਸੰਗੀਤ ਨੂੰ ਸਿੱਖ ਕੇ ਸਾਡੇ ਸਾਹਮਣੇ ਸਾਡੀ ਨਵੀਂ ਜਨਰੇਸ਼ਨ ਜਿਹੜੀ ਹੈ, ਨਵੀਂ ਪਨੀਰੀ ਹੈ, ਸ਼ੁੱਕਰਵਾਰ ਤੋਂ ਲੈ ਕਰਕੇ ਹੁਣ ਤੱਕ ਬੜੇ ਪਿਆਰ ਦੇ ਨਾਲ ਸ਼ਬਦ ਗੁਰਬਾਣੀ ਰਾਹੀਂ ਸਾਡੀ ਸੇਵਾ ਕਰ ਰਹੇ ਹਨ। ਗੁਰੂ ਬਖਸ਼ਿਸ਼ ਕਰੇ, ਰਹਿਮਤ ਕਰੇ, ਜੋ ਅਸੀਂ ਇਹ ਕਾਰਜ ਉਲੀਕਿਆ ਹੈ, 25ਵਾਂ ਰਾਗੀ ਭਾਈ ਹੀਰਾ ਸਿੰਘ ਸ਼ਬਦ ਗਾਇਨ ਮੁਕਾਬਲਾ ਜੋ ਹਰ ਸਾਲ ਆਪਾਂ ਕਰਵਾਉਂਦੇ ਹਾਂ, ਜਿਵੇਂ ਦਾਸ ਨੇ ਪਹਿਲਾਂ ਵੀ ਜ਼ਿਕਰ ਕੀਤਾ ਸੀ, ਇਹ ਸਬੱਬ ਬਣਿਆ ਹੈ ਕੁਦਰਤ ਵੱਲੋਂ ਹੀ, ਅਕਾਲ ਪੁਰਖ ਵੱਲੋਂ ਹੀ ਇਹ ਸਬੱਬ ਬਣਿਆ ਹੈ ਕਿ ਜਿਸ ਸ਼ਖਸੀਅਤ ਦੀ ਯਾਦ ਵਿੱਚ ਅਸੀਂ ਇਹ ਕੰਪੀਟੀਸ਼ਨ, ਇਹ ਸ਼ਬਦ ਗਾਇਨ ਮੁਕਾਬਲਾ ਕਰਵਾ ਰਹੇ ਹਾਂ, ਉਹਨਾਂ ਦੀ 100ਵੀਂ ਬਰਸੀ ਵੀ ਹੈ ਅਤੇ ਇਸ ਸ਼ਬਦ ਗਾਇਨ ਕੰਪੀਟੀਸ਼ਨ ਮੁਕਾਬਲੇ ਨੂੰ ਵੀ 25 ਸਾਲ ਹੋ ਗਏ ਨੇ। ਅੱਜ 25ਵਾਂ ਸਾਲ ਹੈ ਜੋ ਅੱਜ ਆਪਾਂ ਇਸ ਸਾਲ ਆਪਾਂ ਕਰਵਾ ਰਹੇ ਹਾਂ। ਇਹ ਗੁਰੂ ਦੀ ਬਖਸ਼ਿਸ਼ ਹੈ, ਇਹ ਗੁਰੂ ਦੀ ਰਹਿਮਤ ਹੈ, ਉਹ ਆਪਣੀ ਸੇਵਾ ਆਪ ਸਾਡੇ ਕੋਲੋਂ ਲੈ ਰਹੇ ਹਨ। ਔਰ ਮੈਂ ਜ਼ਿਕਰ ਕਰਾਂ, ਅੱਜ ਜੋ ਇਹ ਕੰਪੀਟੀਸ਼ਨ ਹੈ ਉਸ ਦਾ 3ਜੇ ਪੜਾਅ 'ਚ ਅਸੀਂ ਪਹੁੰਚ ਚੁੱਕੇ ਹਾਂ। ਪਹਿਲਾ ਪੜਾਅ ਸੀ, ਪਹਿਲਾ ਦਿਨ ਸੀ ਸ਼ੁੱਕਰਵਾਰ ਨੂੰ, ਜਿਸ ਵਿੱਚ ਛੋਟੇ ਬੱਚਿਆਂ ਨੇ ਬੜੇ ਪਿਆਰ ਦੇ ਨਾਲ ਮੂਲ ਮੰਤਰ ਦਾ ਪਾਠ ਸੁਣਾਇਆ, ਸ਼ਬਦ ਗੁਰਬਾਣੀ ਮੂਲ ਮੰਤਰ, 10 ਗੁਰੂਆਂ ਦੇ ਨਾਮ, 4 ਸਾਹਿਬਜ਼ਾਦਿਆਂ ਦੇ ਨਾਮ, 5 ਪਿਆਰਿਆਂ ਦੇ ਨਾਮ ਸਾਨੂੰ ਚੇਤੇ ਕਰਵਾਏ ਬੜੇ ਪਿਆਰ ਦੇ ਨਾਲ। ਉਸ ਤੋਂ ਬਾਅਦ ਮਿਡਲ ਏਜ ਦੇ ਬੱਚੇ 8 ਤੋਂ 10, 10 ਤੋਂ 12 ਅਤੇ 12 ਤੋਂ 14 ਕਰਦਿਆਂ ਹੋਇਆਂ ਸਾਰੇ ਬੱਚਿਆਂ ਨੇ ਬਾਣੀ ਪੜ੍ਹੀ, ਕਿਸੇ ਨੇ ਬਾਣੀ ਪੜ੍ਹੀ, ਕਿਸੇ ਨੇ ਗੁਰਬਾਣੀ ਦੇ ਵਿੱਚੋਂ ਬਾਣੀ ਕੰਠ ਕਰਕੇ ਸਾਨੂੰ ਸੁਣਾਈ। ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ। ਆਓ ਉਸੇ ਪੜਾਅ ਨੂੰ ਸਰ ਕਰਦਿਆਂ ਹੋਇਆਂ ਹੁਣ ਅਸੀਂ ਪਹੁੰਚ ਚੁੱਕੇ ਹਾਂ। 14 ਅਤੇ 16 ਸਾਲ ਦੇ ਜੋ ਉਮਰ ਦੇ ਬੱਚੇ ਹਨ ਉਸ ਪੜਾਅ ਤੱਕ ਅਸੀਂ ਪਹੁੰਚ ਚੁੱਕੇ ਹਾਂ, ਹੁਣ ਜ਼ਿਆਦਾ ਦੂਰ ਨਹੀਂ ਰਹਿ ਗਏ, ਬਸ ਕੁਝ ਕੁ ਬੱਚੇ ਨੇ। ਫਿਰ ਉਸ ਤੋਂ ਬਾਅਦ ਵੱਡੇ ਬੱਚਿਆਂ ਦਾ ਜੋ ਸੀਨੀਅਰ ਬੱਚੇ ਹਨ ਉਹਨਾਂ ਨੇ ਵੀ ਸਾਡੇ ਅੱਗੇ ਬੜਾ ਸੋਹਣਾ ਦ੍ਰਿਸ਼ ਲਿਆਉਣਾ ਹੈ। ਆਪ ਬੜੇ ਧਿਆਨ ਦੇ ਨਾਲ, ਬੜੇ ਪਿਆਰ ਪੂਰਵਕ ਸਰਵਣ ਕਰੋ। ਮੈਂ ਬੇਨਤੀ ਕਰਾਂ ਹੁਣ ਜੋ ਉਸੇ ਕੜੀ ਨੂੰ ਅੱਗੇ ਤੋਰਦਿਆਂ ਹੋਇਆਂ ਆਪਾਂ 14 ਤੋਂ 16 ਸਾਲ ਦੇ ਗਰੁੱਪ ਦੇ ਬੱਚਿਆਂ ਦਾ ਸ਼ਬਦ ਗਾਇਨ ਜੋ ਹੈ ਹਾਰਮੋਨੀਅਮ ਦੇ ਨਾਲ ਉਹਨਾਂ ਨੇ ਸ਼ਬਦ ਗਾਣੇ ਹਨ, ਉਹਨਾਂ ਵਿੱਚ ਸਾਡੇ ਪਾਸ 7 ਬੱਚੇ ਪਹੁੰਚ ਚੁੱਕੇ ਹਨ ਜਿਨ੍ਹਾਂ ਦੇ ਨਾਮ ਮੈਂ ਹੁਣ ਦੱਸਣ ਲੱਗਾ ਹਾਂ। ਬੱਚੀ ਗੁਰਨੂਰ ਕੌਰ ਉਹ ਸਟੇਜ 'ਤੇ ਆ ਜਾਵੇ, ਉਸ ਤੋਂ ਬਾਅਦ 'ਚੋਂ ਬੱਚੀ ਜੈਸਮੇ ਕੌਰ, ਜਪਮਨ ਸਿੰਘ, ਸੁਖਰੂਪ ਸਿੰਘ, ਮਲਾਰ ਕੌਰ, ਸੁਖਰਾਜ ਸਿੰਘ ਅਤੇ ਪ੍ਰਭਲੀਨ ਕੌਰ, ਇਹ ਬੱਚੇ ਤਿਆਰ ਰਹਿਣ। ਤਾਂ ਮੈਂ ਬੇਨਤੀ ਕਰਾਂਗਾ ਬੱਚੀ ਗੁਰਨੂਰ ਕੌਰ ਪਾਸ, ਬੱਚੀ ਗੁਰਨੂਰ ਕੌਰ ਪਾਸ ਬੇਨਤੀ ਕਰਾਂਗਾ ਕਿ ਉਹ ਸਟੇਜ 'ਤੇ ਆ ਕਰਕੇ ਸਿੱਖ ਸੰਗਤਾਂ ਦੇ ਸਨਮੁੱਖ ਹੋ ਕਰਕੇ ਸਾਨੂੰ ਸ਼ਬਦ ਗੁਰਬਾਣੀ ਨਾਲ ਜੋੜਨ। ਸਤਸੰਗਤ ਵੀਰ ਜੀ ਵੱਲੋਂ ਬੇਨਤੀ ਹੋਈ ਹੈ, ਜਿਹੜੇ ਵੀ ਬੱਚੇ ਹਾਲ ਦੇ ਵਿੱਚ ਪਹੁੰਚ ਚੁੱਕੇ ਹਨ ਪਰ ਲੇਕਿਨ ਅਜੇ ਉਹਨਾਂ ਨੇ ਰਜਿਸਟਰ ਜ਼ਰੂਰ ਕੀਤਾ ਹੋਇਆ ਭਾਵੇਂ, ਪਰ ਅਜੇ ਉਹਨਾਂ ਨੇ ਅਟੈਂਡੈਂਸ ਨਹੀਂ ਲਗਵਾਈ। ਉਹ ਪਿੱਛੇ ਇੱਕ ਅਸੀਂ ਬਣਾਇਆ ਹੋਇਆ ਛੋਟੇ ਬੱਚੇ ਛੋਟੇ ਵੀਰ ਛੋਟਾ ਵੀਰ ਅਤੇ ਉਹਨਾਂ ਦੇ ਘਰੋਂ ਬੈਠੇ ਹੋਏ ਹਨ, ਬੜੇ ਪਿਆਰ ਦੇ ਨਾਲ ਸੇਵਾ ਕਰ ਰਹੇ ਹਨ। ਉਹਨਾਂ ਪਾਸ ਅਟੈਂਡੈਂਸ ਡੈਸਕ ਅਸੀਂ ਬਣਾਇਆ, ਉੱਥੇ ਆਪਣੀ ਜਾ ਕੇ ਹਾਜ਼ਰੀ ਲਵਾ ਦਿਓ, ਚੈੱਕ ਇਨ ਕਰ ਲਓ ਤਾਂ ਜੋ ਸਾਨੂੰ ਪਤਾ ਲੱਗ ਜਾਏ ਕਿ ਜਿਹੜੇ ਰਜਿਸਟਰ ਕੀਤੇ ਹੋਏ ਬੱਚੇ ਸਾਡੇ ਕੋਲ ਪਹੁੰਚ ਚੁੱਕੇ ਹਨ, ਤਾਂ ਕਿ ਅਸੀਂ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਲਾਈਨਅਪ ਕਰਕੇ ਉਹਨਾਂ ਦੀਆਂ ਜੋ ਉਹਨਾਂ ਦਾ ਮਨ ਦੇ ਵਲਵਲੇ ਹਨ ਜੋ ਉਹਨਾਂ ਨੇ ਸ਼ਬਦ ਤਿਆਰ ਕੀਤਾ ਹੈ ਸਾਡੇ ਸਨਮੁੱਖ ਪੇਸ਼ ਕਰ ਸਕਣ। ਤਾਂ ਮੈਂ ਬੇਨਤੀ ਕਰਾਂ ਬੱਚੀ ਗੁਰਨੂਰ ਕੌਰ ਪਾਸ ਉਹ ਸਟੇਜ 'ਤੇ ਆਵੇ ਅਤੇ ਸਿੱਖ ਸੰਗਤ ਦੇ ਸਨਮੁੱਖ ਕਰ ਸੇਵਾ ਕਰੇ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਹਾਂ ਮੈਨੂੰ ਛੋਟੇ ਵੀਰ ਨੇ ਚੇਤੇ ਕਰਾਇਆ, ਆਪ ਜੀ ਨਾਲ ਮੈਂ ਵੀ ਸਾਂਝਾ ਕਰਦਾ ਚੱਲਾਂ। ਜਿਸ ਤਰ੍ਹਾਂ ਕੱਲ੍ਹ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਸਿੱਖ ਪੰਥ ਦੇ ਵਿਦਵਾਨ, ਜਦੋਂ ਸਾਧ ਸੰਗਤ ਮੈਂ ਤਾਂ ਬੇਨਤੀ ਕਰਦਾ ਹੁੰਦਾ ਜਿੱਥੇ ਜਿੱਥੇ ਵੀ ਗੁਰਮੁਖ ਸੰਗੀਤ ਦੀ ਗੱਲ ਚੱਲੇਗੀ, ਜਿੱਥੇ ਵੀ ਗੁਰਮੁਖ ਸੰਗੀਤ ਦਾ ਅੱਖਰ ਨੂੰ ਅਸੀਂ ਵਰਤਾਂਗੇ ਉੱਥੇ ਡਾਕਟਰ ਗੁਰਨਾਮ ਸਿੰਘ ਦਾ ਨਾਮ ਆਉਣਾ ਹੀ ਆਉਣਾ ਪਹਿਲਾਂ, ਔਰ ਆਉਣਾ ਵੀ ਚਾਹੀਦਾ। ਜੋ ਉਹਨਾਂ ਨੇ ਸਾਡੇ ਸਿੱਖਾਂ ਵਾਸਤੇ ਦੇਣ ਹੈ, ਜੋ ਉਹਨਾਂ ਦੀ ਜੋ ਸੇਵਾ ਕੀਤੀ ਹੈ ਔਰ ਸੇਵਾ ਕਰ ਰਹੇ ਹਨ ਅਤੇ ਅੱਗੋਂ ਵੀ ਸੇਵਾ ਕਰਦੇ ਰਹਿਣਗੇ ਗੁਰਮੁਖ ਸਿੰਘ ਦੇ ਪ੍ਰਤੀ ਸਮਰਪਿਤ ਹੋ ਕਰਕੇ, ਮੈਂ ਉਹਨਾਂ ਬਾਰੇ ਆਪ ਜੀ ਪਾਸ ਬੇਨਤੀ ਕਰਾਂ ਕਿ ਉਹਨਾਂ ਨੇ ਕੱਲ੍ਹ ਵੀ ਦੀਵਾਨ ਲਗਾਇਆ ਸੀ ਪਰ ਅੱਜ ਕਿਉਂਕਿ ਸਾਰਾ ਦਿਨ ਅਸੀਂ ਬੱਚਿਆਂ ਦਾ ਕੰਪੀਟੀਸ਼ਨ ਕਰਨਾ ਸੀ, ਧਿਆਨ ਅਸੀਂ ਸੀ ਅਤੇ ਸਾਡਾ ਸਾਰੇ ਜਿਹੜੇ ਔਰਗਨਾਈਜ਼ ਕਰਨ ਵਾਲੇ ਧਿਆਨ ਡਾਇਵਰਟ ਨਾ ਹੋ ਜਾਏ, ਇਸ ਕਰਕੇ ਅੱਜ ਉਹਨਾਂ ਦਾ ਦੀਵਾਨ ਅਸੀਂ ਨਹੀਂ ਰੱਖਿਆ, ਅਸੀਂ ਬੱਚਿਆਂ ਨੂੰ ਸਾਰਾ ਇਹ ਡੈਡੀਕੇਟ ਕੀਤਾ ਟਾਈਮ। ਕੱਲ੍ਹ ਉਹਨਾਂ ਨੇ ਸ਼ਾਮ ਨੂੰ ਉਸ ਤੋਂ ਪਹਿਲਾਂ, ਸ਼ਾਮ ਤੋਂ ਪਹਿਲਾਂ ਇੱਕ ਵਰਕਸ਼ਾਪ ਗੁਰਮੁਖ ਸੰਗੀਤ ਦੀ ਵਰਕਸ਼ਾਪ ਲੱਗਣੀ ਹੈ 3 to 5 PM ਤੱਕ, ਜਿਸ ਵਿੱਚ ਡਾਕਟਰ ਗੁਰਨਾਮ ਸਿੰਘ ਜੀ ਖੁਦ ਆਪ ਅਤੇ ਡਾਕਟਰ ਗਗਨਦੀਪ ਸਿੰਘ ਜੀ ਗੁਰਮੁਖ ਸੰਗੀਤ

ਗੁਰਨੂਰ ਕੌਰ ਸਟੇਜ 'ਤੇ ਆਵੇ, ਸਟੇਜ 'ਤੇ ਆ ਕਰਕੇ ਸੰਗਤਾਂ ਦੇ ਸਨਮੁੱਖ ਹੋ ਕਰਕੇ ਸ਼ਬਦ ਰਾਹੀਂ ਸੇਵਾ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਸਾਧ ਸੰਗਤ, ਮੈਂ ਬੇਨਤੀ ਕਰਾਂ, ਮੇਰੇ ਛੋਟੇ ਵੀਰ ਡਾਕਟਰ ਗਗਨਦੀਪ ਸਿੰਘ ਅਤੇ ਵੀਰ ਕਵਲਜੀਤ ਸਿੰਘ, ਉਹ ਅੱਜ ਇਸ ਵਕਤ ਕਿਉਂਕਿ ਇੱਕ ਗਰੁੱਪ ਪਹਿਲਾਂ ਹੀ ਚੱਲ ਰਿਹਾ ਹੈ, ਤਾਂ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਇੱਕ ਗਰੁੱਪ ਨੂੰ ਉਹੀ ਜੱਜ ਸਰਵ ਕਰਨ, ਉਹੀ ਜੱਜ ਜੱਜਮੈਂਟ ਕਰਨ ਜਿਹੜੇ ਪਹਿਲਾਂ ਕਰਦੇ ਆ ਰਹੇ ਹਨ, ਤਾਂ ਕਿ ਸਾਰੀ ਜਿਹੜੀ ਉਹ ਜਿਹੜੀ ਹੈ ਪਾਰਦਰਸ਼ਤਾ ਉਹ ਬਣੀ ਰਹੇ। ਅਤੇ ਮੈਂ ਡਾਕਟਰ ਗਗਨਦੀਪ ਸਿੰਘ ਹੋਰਾਂ ਪਾਸ ਬੇਨਤੀ ਕਰਾਂ ਅਤੇ ਵੀਰ ਕਮਲਜੀਤ ਸਿੰਘ ਹੋਰਾਂ ਪਾਸ ਬੇਨਤੀ ਕਰਾਂ ਕਿ ਉਹ ਕੈਰੀ ਔਨ ਕਰਨ, ਇਸੇ ਤਰ੍ਹਾਂ ਹੀ ਜੱਜ ਦੀ ਸੇਵਾ ਨਿਭਾਉਣ। ਤੋ ਆਓ ਬੱਚੀ ਗੁਰਨੋਰ ਕੌਰ ਆਪਣਾ ਸ਼ਬਦ ਆਪ ਜੀ ਸਨਮੁੱਖ ਰੱਖ ਰਹੀ ਹੈ, ਕਰੋ ਕਿਰਪਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਜੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਰਾਗ ਬਿਹਾਗੜਾ ਵਿੱਚ ਉਚਾਰਨ ਕੀਤਾ ਹੋਇਆ ਸ਼ਬਦ ਹਰ ਕੀ ਗਤ ਨਹੀਂ ਕੋ ਜਾਣੇ, ਰਾਗ ਬਿਹਾਗੜਾ ਵਿੱਚ ਹੀ ਵੱਖ ਵੱਖ ਤਾਲਾਂ ਵਿੱਚ ਗਾ ਕੇ ਸੁਣਾ ਰਹੀ ਹਾਂ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਨੰਬਰ 537 'ਤੇ ਵਿਰਾਜਮਾਨ ਹੈ। ਇਸ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਕੋਈ ਵੀ ਮਨੁੱਖ ਵਾਹਿਗੁਰੂ ਜੀ ਦੀ ਅਵਸਥਾ ਨੂੰ ਪੂਰਾ ਜਾਣ ਨਹੀਂ ਸਕਦਾ। ਬੜੇ ਬੜੇ ਜੋਗੀ, ਜਤੀ, ਤਪੀ ਅਤੇ ਸਿਆਣੇ ਲੋਕ ਯਤਨ ਕਰਕੇ ਹਾਰ ਗਏ, ਖਪ ਖਪ ਕੇ ਹਾਰ ਗਏ, ਵਾਹਿਗੁਰੂ ਜੀ ਦੀ ਅਵਸਥਾ ਨੂੰ ਪੂਰਾ ਜਾਣ ਨਹੀਂ ਸਕਿਆ। ਰਾਗ ਬਿਹਾਗੜਾ ਦਾ ਗਾਇਨ ਸਮਾਰਾਹ ਦਾ ਦੂਜਾ ਪੈਰ ਹੈ। ਰਾਗ ਬਿਹਾਗੜਾ ਵਿੱਚ ਦੋਨੋਂ ਨਿਸ਼ਾਦ ਅਤੇ ਬਾਕੀ ਸੁਰ ਸ਼ੁੱਧ ਲੱਗਦੇ ਹਨ। ਕਈ ਕੀਰਤਨੀਏ ਦੋਨੋਂ ਮਧਮ ਵੀ ਵਰਤਦੇ ਹਨ। ਰਾਗ ਬਿਹਾਗੜਾ ਵਿੱਚ ਦਾਵਾਦੀ ਸੁਰ ਰੇ ਰਾਗ ਬਿਹਾਗੜਾ ਦਾਵਾਦੀ ਸੁਰ ਦਾ ਅਤੇ ਸੰਵਾਦੀ ਸੁਰਨੀ ਹੈ, ਪਰ ਕਈ ਇਸ ਵਿੱਚ ਵਾਦੀ ਸੁਰ ਗਾ ਅਤੇ ਸੰਵਾਦੀ ਸੁਰਮਾ ਨੂੰ ਮੰਨਦੇ ਹਨ। ਪਿਆਰ ਨਾਲ ਸਰਵਣ ਕਿਰਜੀ ਅਤੇ ਕੀਰਤਨ ਦੀ ਅਸੀਸ ਬਖਸ਼ੋ ਜੀ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਬੱਚੀ ਗੁਰੂ ਨੂਰ ਕੌਰ, ਬੜੇ ਪਿਆਰ ਦੇ ਨਾਲ ਬੱਚੀ ਨੇ ਸ਼ਬਦ ਪੜ੍ਹਿਆ। ਗੁਰੂ ਬਖਸ਼ਿਸ਼ ਕਰੇ, ਚੜ੍ਹਦੀ ਕਲਾ ਬਖਸ਼ਿਸ਼ ਕਰੇ। ਅਗਲਾ ਜੋ ਬੱਚਾ ਹੈ, ਬੱਚੀ ਜਸਮੇਹ ਕੌਰ, ਉਸ ਸਟੇਜ 'ਤੇ ਆ ਜਾਏ। ਆ ਕਰਕੇ ਸਿੱਖ ਸੰਗਤਾਂ ਦੇ ਸਨਮੁੱਖ ਆ ਕਰਕੇ ਸ਼ਬਦ ਗਾਇਨ ਕਰੇਗੀ ਬੱਚੀ ਜਸਮੇਹ ਕੌਰ। ਉਸ ਤੋਂ ਬਾਅਦ ਬੱਚਾ ਜਪਮਨ ਸਿੰਘ, ਕਾਕਾ ਜਪਮਨ ਸਿੰਘ ਸਟੇਜ 'ਤੇ ਆ ਜਾਏ, ਸੋਰੀ ਸਟੇਜ ਦੇ ਪਿੱਛੇ ਆ ਜਾਏ। ਅਤੇ ਉਸ ਤੋਂ ਬਾਅਦ ਤੋਂ ਕਾਕਾ ਬੱਚੀ ਸੁਖਰੂਪ ਕੌਰ, ਉਹ ਵੀ ਸਟੇਜ ਦੇ ਪਿੱਛੇ ਆ ਜਾਏ। ਹੁਣ ਆਪ ਜੀ ਨੂੰ ਜਸਮੇਹ ਕੌਰ ਸ਼ਬਦ ਗਾਇਨ ਸਰਵਣ ਕਰਵਾਏਗੀ। ਜੱਜ ਸਾਹਿਬ ਨੋਟ ਕਰ ਲਓ ਜੀ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਤੋ ਇਹ ਸੀ ਸਾਧ ਸੰਗਤ ਬੱਚੀ ਜਸਮੇਹ ਕੌਰ, ਜਿਸ ਨੇ ਬੜੇ ਪਿਆਰ ਦੇ ਨਾਲ ਸ਼ਬਦ ਨੂੰ ਗਾਵਿਆ ਹੈ। ਆਪ ਜੀ ਦੀਆਂ ਮਨ ਬਿਰਤੀਆਂ ਨੂੰ ਉਚੇਰਾ ਲੈ ਕੇ ਗਈ ਹੈ ਬੱਚੀ ਬੜੇ ਪਿਆਰ ਦੇ ਨਾਲ। ਗੁਰੂ ਬਖਸ਼ਿਸ਼ ਕਰੇ ਇਸ ਨੂੰ ਹੋਰ ਚੜ੍ਹਦੀ ਕਲਾ, ਆਪਣੇ ਗੁਰਮੁਖ ਸੰਗੀਤ ਦਾ ਇਸ ਨੂੰ ਹੋਰ ਵਿੱਦਿਆ ਦੀ ਤਾਂ ਗੁਰਮੁਖ ਸੰਗੀਤ ਦੀ ਵਿੱਦਿਆ ਦਾ ਧਾਰਨ ਹੋਣ ਦਾ ਗੁਰੂ ਬਖਸ਼ਿਸ਼ ਇਹਨੂੰ ਮਾਨ ਬਖਸ਼ਿਸ਼ ਕਰੇ। ਤੋ ਆਓ ਅਗਲਾ ਬੱਚਾ ਜੋ ਹੈ ਜਪਮਨ ਸਿੰਘ ਉਹ ਸਟੇਜ 'ਤੇ ਆ ਜਾਏ, ਆ ਕਰਕੇ ਸਿੱਖ ਸੰਗਤਾਂ ਨਾਲ ਸ਼ਬਦ ਦੀ ਸਾਂਝ ਪਾਵੇਗਾ। ਇਸ ਤੋਂ ਬਾਅਦ ਬੱਚੀ ਸੁਖਰੂਪ ਕੌਰ ਉਹ ਸਟੇਜ ਦੇ ਪਿੱਛੇ ਆ ਕੇ ਰੇਡੀ ਹੋ ਜਾਵੇ। ਹੁਣ ਆਪ ਜੀ ਨੂੰ ਬੱਚਾ ਕਾਕਾ ਜਪਮਨ ਸਿੰਘ ਸ਼ਬਦ ਰਾਹੀਂ ਨਿਹਾਲ ਕਰੇਗਾ। ਪਿਆਰ ਨਾਲ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਜੀ ਨੂੰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਰਾਗ ਰਾਮਕਲੀ ਵਿੱਚ ਪੜਤਾਲ ਰੂਪ ਵਿੱਚ ਉਚਾਰਨ ਕੀਤਾ ਹੋਇਆ ਸ਼ਬਦ ਰੂਪ ਰੰਗ ਸੁਗੰਧ ਭੋਗ ਤਿਆਗ ਚਲੇ ਮਾਇਆ ਛਲੇ ਕਣਕ ਕਾਮਨੀ ਰਾਗ ਰਾਮਕਲੀ ਵਿੱਚ ਪੜਤਾਲ ਰੂਪ ਵਿੱਚ ਹੀ ਗਾ ਕੇ ਸੁਣਾ ਰਿਹਾ ਹਾਂ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 901 'ਤੇ ਵਿਰਾਜਮਾਨ ਹੈ। ਇਸ ਸ਼ਬਦ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਮਾਇਆ ਦੇ ਛਲਾਵੇ ਵਿੱਚ ਠੱਗੇ ਹੋਏ ਜੀਵ ਆਖਰ ਦੁਨੀਆ ਦੇ ਸਾਰੇ ਰੂਪ ਰੰਗ ਸੁਗੰਧੀਆਂ ਵਾਲੇ ਪਦਾਰਥ ਚੰਗੇ ਭੋਗ ਇਸਤਰੀ ਸੋਨਾ ਆਦਿਕ ਤਿਆਗ ਕੇ ਦੁਨੀਆ ਤੋਂ ਚਲੇ ਜਾਂਦੇ ਹਨ। ਬਹੁਤ ਸਾਰੇ ਧਨ ਪਦਾਰਥ ਦੇ ਭਰੇ ਹੋਏ ਭੰਡਾਰ ਜਿਨ੍ਹਾਂ ਨੂੰ ਵੇਖ ਕੇ ਖੁਸ਼ ਹੁੰਦੇ ਰਹਿੰਦੇ ਨੇ, ਇਹਨਾਂ 'ਚੋਂ ਕੁਛ ਵੀ ਉਹਨਾਂ ਦੇ ਨਾਲ ਨਹੀਂ ਜਾਂਦਾ ਹੈ। ਪਰ ਜੋ ਪਰਮੇਸ਼ਰ ਦੇ ਪਿਆਰੇ ਹਨ ਉਹ ਵਾਹਿਗੁਰੂ ਜੀ ਦੇ ਚਰਨਾਂ ਕਮਲਾਂ ਨਾਲ ਜੁੜ ਕੇ ਸੁੱਖ ਦੀ ਪ੍ਰਾਪਤੀ ਕਰਦੇ ਹਨ ਔਰ ਉਹਨਾਂ ਦੀ ਭਾਵਨਾ ਸਦਾ ਚਰਨਾਂ ਕਮਲਾਂ ਨਾਲ ਜੁੜ ਕੇ ਬਣੀ ਰਹਿੰਦੀ ਹੈ। ਰਾਗ ਰਾਮਕਲੀ ਦਾ ਗਾਉਣ ਦਾ ਸਮਾਂ ਦਿਨ ਦਾ ਪਹਿਲਾ ਪੈਰ ਹੈ। ਰਾਗ ਰਾਮਕਲੀ ਵਿੱਚ ਰੇ ਧਾ ਕੋਮਲ ਦੋਨੋਂ ਮਧਿਅਮ ਅਤੇ ਦੋਨੋਂ ਨਿਸ਼ਾਦ ਲੱਗਦੇ ਹਨ। ਇਹ ਰਾਗ ਸ਼ਾੜਵ ਸੰਪੂਰਨ ਜਾਤੀ ਦਾ ਰਾਗ ਹੈ। ਇਸ ਵਿੱਚ ਇਸ ਰਾਗ ਦਾ ਵਾਧੀ ਸੁਰ ਪਾ ਅਤੇ ਸੰਵਾਦੀ ਸੁਰ ਰੇ ਹੈ। ਇਸ ਸ਼ਬਦ ਦੀ ਅਸਥਾਈ ਇਕਤਾਲ 12 ਮਾਤਰਾ ਵਿੱਚ ਹੋਵੇਗੀ। ਪਹਿਲਾ ਅੰਤਰਾ ਜੈਤਾਲ 13 ਮਾਤਰਾ ਅਤੇ ਇਸਦੀ ਅਖੀਰਲੀ ਪੰਕਤੀ 3 ਤਾਲ 16 ਮਾਤਰਾ ਵਿੱਚ ਹੋਵੇਗੀ। ਦੂਸਰੇ ਅੰਤਰੇ ਦੀ ਪਹਿਲੀ ਪੰਕਤੀ ਝਪਤਾਲ 10 ਮਾਤਰਾ ਅਤੇ 3 ਤਾਲ 16 ਮਾਤਰਾ ਵਿੱਚ ਹੋਵੇਗਾ ਅਤੇ ਸ਼ਬਦ ਦੀ ਆਖਰੀ ਪੰਕਤੀ 3 ਤਾਲ 16 ਮਾਤਰਾ ਵਿੱਚ ਹੋਵੇਗਾ। ਸੰਗਤ ਜੀ, ਪਿਆਰ ਨਾਲ ਸਰਵਣ ਕਰੋ ਜੀ ਅਤੇ ਕੀਰਤਨ ਦੀ ਸੀਸ ਬਖਸ਼ੋ ਜੀ।

0: ਵਾਹਿਗੁਰੂ ਜੀ ਕੀ ਫਤਿਹ।
1: ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਇਹ ਸੀ ਬੱਚਾ ਜਪਮਨ ਸਿੰਘ ਬੜੇ ਪਿਆਰ ਦੇ ਨਾਲ ਵਜਦ ਵਿੱਚ ਆ ਕਰਕੇ ਸ਼ਬਦ ਗੁਰਬਾਣੀ ਦੀ ਨਾਲ ਆਪ ਸਭ ਦੀਆਂ ਹਾਜ਼ਰੀ ਭਰ ਰਿਹਾ ਸੀ। ਅਕਾਲ ਪੁਰਖ ਬਖਸ਼ਿਸ਼ ਕਰੇ, ਰਹਿਮਤ ਕਰੇ, ਬੱਚੇ ਨੂੰ ਹੋਰ ਵੀ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਆਓ, ਜੋ ਨੈਕਸਟ ਪਾਰਟੀਸੀਪੈਂਟਸ ਹੈ ਬੱਚੀ ਸੁਖਰੂਪ ਕੌਰ, ਉਹ ਸਟੇਜ 'ਤੇ ਆ ਜਾਏ। ਇਸ ਤੋਂ ਬਾਅਦ ਵਿੱਚੋਂ ਬੱਚੀ ਮਲਹਾਰ ਕੌਰ ਪਿੱਛੇ ਸਟੇਜ 'ਤੇ ਆ ਕੇ ਤਿਆਰ ਰਹੇ। ਹੁਣ ਸਾਧ ਸੰਗਤ ਜੀ, ਬੱਚੀ ਸੁਖਰੂਪ ਕੌਰ ਆਪ ਜੀ ਦੇ ਸਨਮੁੱਖ ਸ਼ਬਦ ਲੈ ਕੇ ਹਾਜ਼ਰ ਹੋਈ ਹੈ। ਆਪ ਜੀ ਸਾਹਮਣੇ ਆਪ ਜੀ ਨੂੰ ਸਰਵਣ ਕਰਵਾਵੇਗੀ। ਪਿਆਰ ਸਹਿਤ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਜੀ ਨੂੰ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਗੁਜਰੀ ਰਾਗ ਵਿੱਚ ਉਚਾਰਨ ਕੀਤਾ ਹੋਇਆ ਸ਼ਬਦ ਪਤਿਤ ਪਵਿੱਤਰ ਲੀਏ ਕਰ ਆਪਣੇ ਸਗਲ ਕਰਤ ਨਮਸਕਾਰੋ, ਜਿਸ ਦੀ ਰਹਾਉ ਦੀ ਪੰਕਤੀ ਹੈ ਠਾਕੁਰ ਐਸੋ ਨਾਮ ਤੁਮਾਰੋ, ਰਾਗ ਗੁਜਰੀ ਵਿੱਚ ਹੀ ਗਾ ਕੇ ਸੁਣਾ ਰਹੀ ਹਾਂ। ਵੱਖ ਵੱਖ ਤਾਲਾਂ ਵਿੱਚ ਮੈਂ ਸ਼ਬਦ ਗਾਵਾਂਗੀ। ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 498 'ਤੇ ਬਿਰਾਜਮਾਨ ਹੈ। ਇਸ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਹਨ, ਹੇ ਵਾਹਿਗੁਰੂ ਜੀ, ਤੁਹਾਡਾ ਨਾਮ ਐਸੀ ਅਲੌਕਿਕ ਸ਼ਕਤੀ ਵਾਲਾ ਹੈ, ਅਸਚਜ ਸ਼ਕਤੀ ਵਾਲਾ ਹੈ ਕਿ ਨਾਮ ਜਪਣ ਵੱਲ ਕਿ ਜੋ ਇਸ ਨੂੰ ਜਪਦਾ ਹੈ ਤੁਸੀਂ ਉਸ ਦਾ ਪੱਖ ਕਰਦੇ ਹੋ। ਤੁਹਾਡਾ ਪੱਖ ਬੜਾ ਨਿਰਾਲਾ ਹੈ। ਨਾਮ ਜਪਣ ਵਾਲੇ ਨੂੰ ਸਾਰੀ ਸ੍ਰਿਸ਼ਟੀ ਦਾ ਮਾਲਕ ਆਖਿਆ ਜਾਂਦਾ ਹੈ। ਰਾਗ ਗੁਜਰੀ ਵਿੱਚ ਰੇ, ਗਾ, ਦਾ, ਕੋਮਲ ਅਤੇ ਮਾਂ ਤੀਵਰ ਸੁਰ ਲੱਗਦੇ ਹਨ। ਇਸ ਦਾ ਇਹ ਛਾੜਵ ਛਾੜਵ ਜਾਤੀ ਦਾ ਰਾਗ ਹੈ। ਇਸ ਵਿੱਚ ਪੰਚਮ ਸੁਰ ਦੀ ਵਰਤੋਂ ਨਹੀਂ ਕੀਤੀ ਜਾਂਦੀ। ਇਸ ਦਾ ਰਾਗ ਗੁਜਰੇ ਦਾ ਗਾਇਨ ਦਾ ਸਮਾਂ ਦਿਨ ਦਾ ਦੂਜਾ ਪੈਰ ਹੈ। ਰਾਗ ਗੁਜਰੀ ਦਾ ਵਾਦੀ ਸੁਰ ਦਾ ਹੈ ਅਤੇ ਸੰਵਾਦੀ ਸੁਰ ਰੇ ਹੈ। ਪਿਆਰ ਨਾਲ ਸਵਨ ਕਰੋ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਸੀ ਜੀ, ਇਹ ਸੀ ਬੱਚੀ ਸੁਖਰੂਪ ਕੌਰ। ਬੜੇ ਪਿਆਰ ਦੇ ਨਾਲ ਬੱਚੀ ਨੇ ਸ਼ਬਦ ਨੂੰ ਗਾਵਿਆ ਹੈ। ਗੁਰੂ ਬਖਸ਼ਿਸ਼ ਕਰੇ, ਚੜ੍ਹਦੀ ਕਲਾ ਬਖਸ਼ਿਸ਼ ਕਰੇ ਇਸ ਬੱਚੀ ਨੂੰ। ਬੱਚੀ ਨੈਕਸਟ ਜੋ ਬੱਚਾ ਹੈ, ਕੌਣ ਪਾਰਟੀਸਪੈਂਟਸ ਹੈ, ਬੱਚੀ ਮਲਹਾਰ ਕੌਰ ਸਟੇਜ 'ਤੇ ਆ ਜਾਏ। ਔਰ ਉਸ ਤੋਂ ਬਾਅਦ ਕਾਕਾ ਸੁਖਰਾਜ ਸਿੰਘ ਸਟੇਜ ਦੇ ਪਿੱਛੇ ਆ ਜਾਏ ਤਾਂ ਜੋ ਆਪਣੀ ਤਿਆਰੀ ਕਰ ਸਕੇ। ਤੋ ਹੁਣ ਆਪ ਜੀ ਨੂੰ ਸਾਧ ਸੰਗਤ

ਕੀਤਾ ਹੋਇਆ ਸ਼ਬਦ ਵੱਧ ਸੁਖ ਰਹਿਣੜੀਏ ਪ੍ਰਿਆ ਪ੍ਰੇਮ ਲਗਾ ਰਾਗ ਬਿਹਾਗੜਾ ਦੇ ਵਿੱਚ ਹੀ ਗਾਇਨ ਕਰਨ ਜਾ ਰਹੀ ਹਾਂ। ਇਹ ਸ਼ਬਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ ਨੰਬਰ 544 ਤੇ ਦਰਜ ਹੈ। ਇਹ ਇਸ ਰਾਗ ਦਾ ਵਾਦੀ ਸੁਰਮਾ ਅਤੇ ਸੰਵਾਦੀ ਸਵਰ ਸਾਹ ਹੈ। ਰਾਗ ਬਿਹਾਗੜਾ ਦੇ ਵਿੱਚ ਨੀ ਕੋਮਲ ਅਤੇ ਮਾਂ ਤੀਵਰ ਦਾ ਕਦੇ ਕਦੇ ਪ੍ਰਯੋਗ ਹੁੰਦਾ ਹੈ। ਇਸ ਦਾ ਥਾਟ ਬਿਲਾਵਲ ਹੈ, ਜਾਤੀ ਔੜਵ ਸੰਪੂਰਨ ਹੈ ਅਤੇ ਇਸ ਦਾ ਗਾਣ ਦਾ ਸਮਾਂ ਰਾਤ ਦਾ ਦੂਜਾ ਪਹਿਰ ਹੈ। ਇਹ ਇੱਕ ਪੁਰਾਤਨ ਬੰਦਿਸ਼ ਹੈ ਜੋ ਕਿ ਮੈਂ ਛੋਟੀ ਤੀਨ ਤਾਲ ਦੇ ਵਿੱਚ ਗਾਉਣ ਦੀ ਕੋਸ਼ਿਸ਼ ਕਰਾਂਗੀ। ਇਹ ਸ਼ਬਦ ਦਾ ਭਾਵ ਹੈ ਕਿ ਹੇ ਆਤਮਿਕ ਆਨੰਦ ਦੇਣ ਵਾਲੀ ਸੋਹਣੀ ਜੀਵਨ ਰਾਤ, ਤੂੰ ਲੰਬੀ ਹੁੰਦੀ ਜਾਂ ਤਾਂ ਜੋ ਮੇਰੇ ਹਿਰਦੇ ਦੇ ਵਿੱਚ ਪਿਆਰੇ ਦਾ ਪ੍ਰੇਮ ਬਣਿਆ ਰਹਿੰਦਾ। ਪਿਆਰ ਨਾਲ ਸ਼੍ਰਵਣ ਕਰੋ ਜੀ ਅਤੇ ਅਸੀਸ ਬਖਸ਼ੋ।

0: ਸਾਧ ਸੰਗਤ ਐਸੀ ਬੱਚੇ ਮਲਾਰ ਕੌਰ ਆਓ ਹੁਣ ਅੱਗੇ ਜੋ ਬੱਚਾ ਹੈ ਕਾਕਾ ਸੁਖਰਾਜ ਸਿੰਘ ਉਸ ਸਟੇਜ ਤੇ ਆ ਜਾਏ ਔਰ ਆ ਕਰਕੇ ਸਿੱਖ ਸੰਗਤਾਂ ਦੇ ਨਾਲ ਸ਼ਬਦ ਗੁਰਬਾਣੀ ਦੀ ਸਾਂਝ ਪਾਵੇ ਬੱਚਾ ਸੁਖਰਾਜ ਸਿੰਘ ਉਸ ਤੋਂ ਬਾਅਦ ਬੱਚੀ ਪ੍ਰਭਲੀਨ ਕੌਰ ਵੀ ਸਟੇਜ ਦੇ ਪਿੱਛੇ ਹਾਜ਼ਰ ਹੋ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸ਼ਬਦ ਮੈਂ ਪੜ੍ਹਨ ਜਾ ਰਿਹਾ ਇਹ ਸ਼ਬਦ ਰਾਗ ਬਲਾਵਲ ਵਿੱਚ ਹੈ ਇਹ ਸ਼ਬਦ ਦੀ ਜਥੀ ਸੰਪੂਰਨ ਹੈ ਇਹ ਸ਼ਬਦ ਦਾ ਸਾਰੇ ਸੁਰ ਸ਼ੁੱਧ ਹੈ ਇਹ ਸ਼ਬਦ ਦਿਨ ਦੇ ਪਹਿਲੇ ਇਹ ਸ਼ਬਦ ਦਾ ਸਮਾਂ ਦਿਨ ਦਾ ਪਹਿਲਾ ਪਾਰ ਹੈ ਇਹ ਸ਼ਬਦ ਦਾ ਅਵਰੋਹਾ ਹੈ ਸਾਰੇ ਗਾ ਮਾ ਪਾ ਦਾ ਨੀ ਸਾ ਅਵਰੋਹਾ ਹੈ ਸਾ ਨੀ ਦਾ ਪਾ ਮਾ ਗੜੇ ਸਾ ਇਹ ਸ਼ਬਦ ਦਾ ਮੁੱਖ ਸੁਰ ਸੰਗਤੀਆਂ ਹੈ

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਇਹ ਸੀ ਬੱਚੀ ਪ੍ਰਭਲੀਨ ਕੌਰ, ਬੜੇ ਪਿਆਰ ਦੇ ਨਾਲ ਸ਼ਬਦ ਆਪ ਜੀ ਨੂੰ ਸਰਵਣ ਕਰਵਾਇਆ ਹੈ। ਹੁਣ ਬੱਚੀ ਸਰਗੁਣ ਕੌਰ, 16-18 ਦਾ ਗਰੁੱਪ ਹੈ। ਜੱਜ ਸਾਹਿਬਾਨ, ਪਲੀਜ਼ ਕਿਰਪਾ ਕਰਕੇ ਆਪ ਨੋਟ ਕਰ ਲਓ, ਸ਼ਾਇਦ ਆਪ ਜੀ ਪਾਸ ਬੱਚੀ ਦੀ ਜੱਜ ਲਿਸਟ ਪਹੁੰਚ ਗਈ ਹੋਵੇਗੀ। ਬੱਚੀ ਸਰਗੁਣ ਕੌਰ, ਏਜ ਗਰੁੱਪ 16-18 ਦਾ ਇਹ ਬੱਚੀ ਹੈ। ਆਓ ਬੱਚੀ ਪਾਸੋਂ ਆਪਾਂ ਪਿਆਰ ਨਾਲ ਸ਼ਬਦ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਆਪ ਸਭ ਜੀ ਨੂੰ ਤਨ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਮੁੱਖੋਚਾਰਨ ਕੀਤਾ ਸਾਰੰਗ ਰਾਗ ਦਾ ਸ਼ਬਦ ਕਰਤ ਕੇਲ ਬਿਖੇ ਮੇਲ ਸਾਰੰਗ ਰਾਗ ਵਿੱਚ ਹੀ ਗਾ ਕੇ ਸੁਣਾਵਾਂਗੀ। ਇਹ ਸ਼ਬਦ ਦਾ ਥਾਟ ਕਾਫੀ ਹੈ, ਇਸ ਦੀ ਵਾਧੀ ਰੇ ਹੈ ਅਤੇ ਸੰਵਾਦੀ ਪਾਏ, ਇਸ ਦੇ ਵਿੱਚ ਸੁਰ ਗਾ ਅਤੇ ਧਾਏ, ਇਸ ਨੂੰ ਗਾਉਣ ਦਾ ਸਮਾਂ ਦਿਨ ਦਾ ਦੂਜਾ ਪੈਰ ਹੈ। ਇਸ ਸ਼ਬਦ ਵਿੱਚ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਕਿ ਕਿਵੇਂ ਸ੍ਰਿਸ਼ਟੀ ਦੀ ਮਾਇਆ ਨੇ ਸਾਨੂੰ ਇੱਕ ਅਜਿਹਾ ਰਸਤਾ ਦਿਖਾਇਆ ਹੈ ਜਿਸ ਵਿੱਚ ਸਾਨੂੰ ਉਹ ਸੰਗਤ ਦਾ ਰਾਹ ਦਿਖਦਾ ਹੈ ਅਤੇ ਸੂਰਜ ਅਤੇ ਚੰਦਰ ਨੂੰ ਆਪਣੇ ਕੋਲ ਅਧੀਨ ਰੱਖਿਆ ਹੈ। ਆਓ ਸਾਰੇ ਮਿਲ ਕੇ ਸ਼ਬਦ ਨੂੰ ਸਰਵਣ ਕਰੀਏ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆਓ ਗੁਰੂ ਪਿਆਰੀ ਸਾਧ ਸੰਗਤ, ਜੋ ਇੰਡੀਵਿਜੁਅਲ ਜੋ ਵਿਅਕਤੀ ਤੌਰ 'ਤੇ ਜੋ ਬੱਚਿਆਂ ਦੀ ਪਰਫੋਰਮੈਂਸਿਸ ਹਨ, ਉਹ ਇਹ ਬੱਚੀ 16 ਤੋਂ 18 ਗਰੁੱਪ ਦੇ ਏਜ ਗਰੁੱਪ ਦੇ ਵਿੱਚ ਅਖੀਰ ਵਾਲਾ ਪਾਰਟੀਸਪੈਂਟ ਸੀ। ਬੱਚੀ ਸਰਗੁਣ ਕੌਰ ਬੜੇ ਪਿਆਰ ਦੇ ਨਾਲ, ਠਹਿਰਾਵ ਦੇ ਨਾਲ ਬੱਚੀ ਨੇ ਆਪ ਜੀ ਨੂੰ ਸ਼ਬਦ ਸਰਵਣ ਕਰਵਾਇਆ ਹੈ। ਗੁਰੂ ਬਖਸ਼ਿਸ਼ ਕਰੇ। ਤੋ ਆਓ ਸਾਧ ਸੰਗਤ, ਹੁਣ ਸਾਡੇ ਪਾਸ 2 ਗਰੁੱਪ ਜਥੇ ਹਨ, ਆਪ ਜੀ ਅੱਗੇ ਸੇਵਾ ਕਰਨਗੇ। ਇੱਕ ਹੈ ਆਨੰਦ ਕੀਰਤਨ ਜਥਾ, ਅਤੇ ਦੂਸਰਾ ਗੁਰੂ ਨਾਨਕ ਕੀਰਤਨ ਜਥਾ ਹੈ ਸਾਡੇ ਪਾਸ। ਤੋ ਜੱਜਿਸ ਵਿੱਚੋਂ ਮੈਂ ਬੇਨਤੀ ਕਰਾਂਗਾ ਭਾਈ ਕਮਲਜੀਤ ਸਿੰਘ ਅਤੇ ਭਾਈ ਰਿਸ਼ਪਾਲ ਸਿੰਘ ਜੀ, ਉਹ ਜੱਜਿਸ ਦੀ ਸੇਵਾ ਕਰਨਗੇ। ਡਾਕਟਰ ਗਗਨਦੀਪ ਸਿੰਘ ਹੋਰਾਂ ਨੂੰ ਥੋੜ੍ਹੀ ਜਿਹੀ ਬ੍ਰੇਕ ਦਿੰਦੇ ਹਾਂ। ਔਰ ਬੇਨਤੀ ਹੈ ਡਾਕਟਰ ਸਾਹਿਬ ਹੋਰਾਂ ਪਾਸ, ਡਾਕਟਰ ਗਗਨਦੀਪ ਪਾਸ, ਆਪ ਥੋੜ੍ਹੀ ਜਿਹੀ 10 ਮਿੰਟ ਦੀ ਬ੍ਰੇਕ ਲੈ ਕੇ, ਅਤੇ ਜਦੋਂ ਤੱਕ ਬੱਚੇ ਸ਼ਬਦ ਕਰਦੇ ਹਨ ਅਤੇ ਆਪ ਜੀ ਨੇ ਫਿਰ ਸਮਾਪਤੀ ਵੀ ਕਰਨੀ ਹੈ। ਤੋ ਆਪ ਜੀ ਬੱਚਿਆਂ ਦੇ ਗਰੁੱਪ ਸ਼ਬਦ ਤੋਂ ਬਾਅਦ ਆਪ ਆ ਜਾਓ ਸਟੇਜ ਦੇ ਉੱਤੇ, ਤਾਂ ਕਿ ਆਪਾਂ ਬੱਚਿਆਂ ਦੇ ਤੋ ਬੱਚਿਆਂ ਦੇ ਤਿੰਨ ਜਥੇ ਹੋ ਗਏ ਹਨ ਸਾਧ ਸੰਗਤ। ਇਨਫੈਕਟ ਹੁਣੇ ਹੀ ਖਬਰ ਮਿਲੀ ਹੈ ਮੈਨੂੰ, ਤੋ ਆਪਣੇ ਕੋਲ 3 ਜਥੇ ਹੋ ਗਏ ਹਨ ਗਰੁੱਪ ਸਿੰਗਿੰਗ ਦੇ, ਅਤੇ ਉਸ ਤੋਂ ਬਾਅਦ ਵਿੱਚੋਂ ਡਾਕਟਰ ਗਗਨਦੀਪ ਸਿੰਘ ਹੋਰੀ 1 ਜਾਂ 2 ਸ਼ਬਦ, ਇਹਨਾਂ ਦੇ ਮਨ ਦੀ ਮੌਜ ਹੈ, ਉਹ ਸ਼ਬਦ ਪੜ੍ਹ ਕੇ ਆਪ ਜੀ ਨਾਲ ਹਾਜ਼ਰੀ ਲਵਾਉਣਗੇ ਆਪ ਜੀ ਕੋਲ, ਔਰ ਆਨੰਦ ਸਾਹਿਬ ਜੀ ਦਾ ਪਾਠ ਕਰਨਗੇ। ਤੋ ਆਓ, ਮੈਂ ਹੁਣ ਵੱਡੇ ਵੀਰ ਰਿਸ਼ਪਾਲ ਸਿੰਘ ਜੀ ਨੂੰ ਕਹਾਂ ਆਪ ਆ ਕਰੇ ਆ ਕਰਕੇ ਜੱਜ ਦੀ ਸੇਵਾ ਆਪ ਕਰੋ। ਤੋ ਮੈਂ ਫਿਰ ਬੇਨਤੀ ਕਰਾਂ ਕਿ ਸਭ ਤੋਂ ਪਹਿਲਾਂ ਜੋ ਕੀਰਤਨੀ ਜਥਾ ਹੈ, ਆਨੰਦ ਕੀਰਤਨ ਜਥਾ ਉਸ ਸਟੇਜ 'ਤੇ ਆ ਜਾਏ, ਆਨੰਦ ਕੀਰਤਨ ਜਥਾ ਉਸ ਸਟੇਜ 'ਤੇ ਆ ਜਾ ਕੇ ਆ ਕਰਕੇ ਸਿੱਖ ਸੰਗਤਾਂ ਦੇ ਸਨਮੁੱਖ ਹੋ ਕਰਕੇ ਸਿੱਖ ਸੰਗਤਾਂ ਨੂੰ ਨਿਹਾਲ ਕਰੋ, ਆਨੰਦ ਕੀਰਤਨ ਜਥਾ। ਅਤੇ ਦੂਸਰਾ ਸੀਨੀਅਰ ਜਥਾ, ਨਾਮ ਦੋ ਹੀ ਨੇ, ਤੀਜਾ ਵੀ ਕਹਿੰਦੇ ਆਇਆ, ਹਾਂ। ਤੋ ਆਨੰਦ ਕੀਰਤਨ ਜਥੇ ਨੂੰ ਦੇ ਪਾਸ ਬੇਨਤੀ ਹੈ ਕਿ ਉਸ ਸਟੇਜ 'ਤੇ ਆ ਜਾਣ ਅਤੇ ਆ ਕੇ ਸੰਗਤਾਂ ਦੇ ਸਨਮੁੱਖ ਕਰਕੇ ਸਿੱਖ ਸੰਗਤ ਦੀ ਸੇਵਾ ਕਰਨ, ਆਨੰਦ ਕੀਰਤਨ ਜਥਾ। ਮੈਂ ਲਿਆ ਰਿਹਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ,
1: ਵਾਹਿਗੁਰੂ।
0: ਜੋ ਪਾਣੀ ਜਿਵੇਂ ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਕਿਉਂਕਿ ਅਸੀਂ ਆਪਣੇ ਟਾਈਮ ਤੋਂ ਬਹੁਤ ਅੱਗੇ ਚੱਲ ਰਹੇ ਹਾਂ, ਜਿਹੜਾ ਕਿ ਚੰਗੀ ਗੱਲ ਹੈ। ਨਹੀਂ ਤਾਂ ਅਮੂਮਨ ਇਹੋ ਜਿਹੜੇ ਪ੍ਰੋਗਰਾਮ ਹੁੰਦੇ ਨੇ ਲੇਟ ਹੀ ਚੱਲਦੇ ਹੁੰਦੇ ਨੇ, ਪਰ ਗੁਰੂ ਨੇ ਬਖਸ਼ਿਸ਼ ਕੀਤੀ ਇਸ ਸਾਲ ਸਾਡੇ ਉੱਤੇ, ਬੜੀ ਬਖਸ਼ਿਸ਼ ਹੈ, ਰਹਿਮਤ ਹੈ। ਅਸੀਂ ਆਪਣੇ ਟਾਈਮ ਤੋਂ ਅੱਗੇ ਚੱਲ ਰਹੇ ਹਾਂ। ਕੁਝ ਗਰੁੱਪ ਦੇ ਬੱਚੇ ਜਿਹੜੇ ਹਨ, ਹੁਣੇ ਖਬਰ ਮਿਲੀ ਹੈ ਕਿ ਨਹੀਂ ਪਹੁੰਚੇ ਅਜੇ, ਅਤੇ ਕਿਉਂਕਿ ਅਸੀਂ ਉਹਨਾਂ ਦੀ ਵੇਟ ਕਰ ਰਹੀ ਹਾਂ। ਆਪ ਜੀ ਦੇ ਪਾਸ, ਮੈਂ ਜਿਸ ਤਰ੍ਹਾਂ ਆਪ ਜੀ ਨੇ ਪਹਿਲਾਂ ਵੀ ਦੱਸਿਆ ਕਿ ਸਾਡੇ ਪਾਸ ਡਾਕਟਰ ਗਗਨਦੀਪ ਸਿੰਘ ਜੀ ਹੋਰ ਵੀ ਹਾਜ਼ਰ ਹਨ, ਅਤੇ ਆਓ ਕੁਝ ਸਮਾਂ ਆਪਾਂ ਉਹਨਾਂ ਕੋਲੋਂ ਗੁਰਬਾਣੀ ਕੀਰਤਨ ਸਰਵਣ ਕਰਦੇ ਹਾਂ, ਅਤੇ ਫਿਰ ਉਹਨਾਂ ਦੀ ਦੇਰ ਤੱਕ ਸ਼ਾਇਦ ਬੱਚੇ ਵੀ ਆ ਜਾਣਗੇ, ਅਤੇ ਗੁਰੂ ਮਹਾਰਾਜ ਅੱਗੇ ਜਿਸ ਤਰ੍ਹਾਂ ਵੀ ਹੋਇਆ ਆਪਾਂ ਅੱਗੇ ਤਾਂ ਆਪ ਜੀ ਨੂੰ ਸਰਵਣ ਕਰਵਾ ਦਿੱਤਾ ਜਾਏਗਾ ਪ੍ਰੋਗਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੀਤੀ ਹੈ ਰਾਗ ਆਸਾ ਦੇ ਵਿੱਚ। ਇਹ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਸਾਹਿਬ, ਸਾਡੇ ਉਸਤਾਦ ਜੀ ਡਾਕਟਰ ਗੁਰਨਾਮ ਸਿੰਘ ਜੀ ਵੱਲੋਂ ਕੰਪੋਜ਼ ਕੀਤੀ ਹੋਈ ਹੈ। ਆਓ ਇੱਕ ਸ਼ਬਦ ਦੀ ਹਾਜ਼ਰੀ ਹੋਰ, ਫਿਰ ਉਸ ਤੋਂ ਬਾਅਦ ਅਸੀਂ ਅਗਲਾ ਜੋ ਪ੍ਰੋਗਰਾਮ ਹੈ ਕੰਪੀਟੀਸ਼ਨ ਦਾ ਉਹਨੂੰ ਜਾਰੀ ਰੱਖਾਂਗੇ।

0: ਇਤਨੀ ਸੇਵਾ ਪ੍ਰਵਾਨ ਕਰੋ ਜੀ। ਬਾਣੀ ਅਗਾਧ ਬੋਧ ਹੈ, ਕੀਰਤਨ ਕਰਦਿਆਂ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ। ਆਪ ਸਾਰੇ ਵਿਦਵਾਨ ਬੈਠੇ ਹੋ, ਫੁੱਲਾਂ ਨੂੰ ਨਾ ਚਤਾਰਨਾ ਜੀ, ਅਸੀਸ ਬਖਸ਼ਣਾ, ਇਸੇ ਤਰ੍ਹਾਂ ਹੀ ਆਪ ਜੀ ਦੇ ਚਰਨ ਪਰਸਦੇ ਰਹੀਏ, ਗਲਤੀਆਂ ਫੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਦਿਲ 'ਤੇ ਨਹੀਂ ਸੀ ਕਰਦਾ, ਪਰ ਸਮਾਂ ਵੀ ਇਜਾਜ਼ਤ ਨਹੀਂ ਦਿੰਦਾ। ਗੁਰੂ ਬਖਸ਼ਿਸ਼ ਕਰੇ, ਜਿਸ ਵਜਤ ਦੇ ਵਿੱਚ ਆ ਕਰਕੇ ਛੋਟੇ ਵੀਰ ਡਾਕਟਰ ਗਗਨਦੀਪ ਸਿੰਘ ਹੋਰਾਂ ਨੇ ਆਪ ਜੀ ਦੇ ਸਨਮੁੱਖ ਗੁਰਬਾਣੀ ਦੀਆਂ ਗੁਰਬਾਣੀ ਸ਼ਬਦ ਗਾਇਨ ਕਰਕੇ ਸਾਡੀਆਂ ਮਨ ਬਿਰਤੀਆਂ ਨੂੰ ਇਕਾਗਰ ਕੀਤਾ ਹੈ। ਗੁਰੂ ਬਖਸ਼ਿਸ਼ ਕਰੇ, ਇਹਨਾਂ ਨੂੰ ਹੋਰ ਵੀ ਚੜ੍ਹਦੀ ਕਲਾ, ਹੋਰ ਵੀ ਗੁਰਮੁਖ ਸੰਗੀਤ ਦੀ ਜੋ ਵਿੱਦਿਆ ਹੈ ਇਹਨਾਂ ਨੂੰ ਹਾਸਿਲ ਹੋਵੇ, ਤਾਂ ਜੋ ਇਹ ਸਿੱਖ ਸੰਗਤਾਂ ਦੀ ਸੇਵਾ ਕਰ ਸਕਣ, ਸਿੱਖ ਸੰਗਤਾਂ ਦੇ ਰੂਬਰੂ ਹੋ ਕਰਕੇ ਨਾਲ ਛੋਟੇ ਵੀਰ ਫਿਰ ਉਸਤਾਦ ਰਾਜਵਿੰਦਰ ਸਿੰਘ, ਇਹਨਾਂ 'ਤੇ ਵੀ ਗੁਰੂ ਪਾਤਸ਼ਾਹ ਜੀ ਦੀ ਪਾਰ ਬਖਸ਼ਿਸ਼ ਹੈ, ਆਪ ਜੀ ਨੇ ਵੇਖ ਹੀ ਲਿਆ। ਗੁਰੂ ਬਖਸ਼ਿਸ਼ ਕਰੇ, ਇਹਨਾਂ ਦੇ ਸਿਰ ਦੇ ਉੱਤੇ ਵੀ ਗੁਰੂ, ਇਹਨਾਂ ਦੇ ਹੱਥ ਉੱਤੇ ਉਂਗਲਾਂ 'ਤੇ ਗੁਰੂ ਆਪ ਵੱਸ ਕਰਕੇ ਇਹਨਾਂ ਕੋਲੋਂ ਸੇਵਾ ਲੈ ਲਏ। ਗੁਰੂ ਬਖਸ਼ਿਸ਼ ਕਰੇ, ਹੋਰ ਚੜ੍ਹਦੀ ਕਲਾ ਬਖਸ਼ਿਸ਼ ਕਰੇ ਇਹਨਾਂ ਨੂੰ। ਤੋ ਸਾਧ ਸੰਗਤ ਆਓ, ਹੁਣ ਆਪਾਂ ਜੋ ਗਰੁੱਪ ਸ਼ਬਦ ਦਾ ਜੋ ਅਗਾਹ ਚੱਲਣ ਵਾਲਾ ਹੈ, ਪ੍ਰਵਾਹ ਚੱਲਣ ਵਾਲਾ ਹੈ, ਉਹਦੇ ਵਿੱਚ ਸਭ ਤੋਂ ਪਹਿਲਾਂ ਆਨੰਦ ਕੀਰਤਨ ਜਥਾ ਸਾਡੇ ਸਨਮੁੱਖ ਹੋ ਰਿਹਾ ਹੈ। ਬੜੇ ਪਿਆਰ ਦੇ ਨਾਲ ਆਓ, ਇਹਨਾਂ ਬੱਚਿਆਂ ਪਾਸੋਂ ਆਪਾਂ ਸ਼ਬਦ ਸਰਵਣ ਕਰੀਏ। ਗੁਰੂ ਬਖਸ਼ਿਸ਼ ਕਰੇ, ਇਹਨਾਂ 'ਤੇ ਚੜ੍ਹਦੀ ਕਲਾ ਬਖਸ਼ਿਸ਼ ਕਰੇ। ਆਓ, ਬੱਚੇ ਬੈਠ ਰਹੇ ਹਨ, ਆਪਾਂ ਜਿਸ ਤਰ੍ਹਾਂ ਬੱਚੇ ਬੈਠਦੇ ਹਨ, ਮੈਂ ਆਪ ਜੀ ਨਾਲ ਦੋ ਚਾਰ ਸੂਚਨਾਵਾਂ ਸਾਂਝੀਆਂ ਕਰ ਲਵਾਂ ਕਿ ਕੱਲ੍ਹ ਸ਼ਾਮ ਨੂੰ ਸੋਮਵਾਰ ਵਾਲੇ ਦਿਨ ਗੁਰਮੁਖ ਸੰਗੀਤ ਦੀ ਵਰਕਸ਼ਾਪ ਦਾ ਪ੍ਰਵਾਹ ਚੱਲੇਗਾ, ਜਿਸ ਵਿੱਚ ਗੁਰਮੁਖ ਸੰਗੀਤ ਬਾਰੇ ਡਾਕਟਰ ਗੁਰਨਾਮ ਸਿੰਘ ਜੀ, ਜੋ ਸਾਡੇ ਪਾਸ ਪੰਥ ਦੇ ਪ੍ਰਸਿੱਧ ਵਿਦਵਾਨ ਖੋਜਕਾਰ ਪਹੁੰਚੇ ਹੋਏ ਹਨ, ਉਹ ਕੱਲ੍ਹ ਸ਼ਿਰਕਤ ਕਰਨਗੇ। ਆਪ ਸਭ ਨੂੰ ਬੇਨਤੀ ਹੈ, ਉਹਨਾਂ ਦੇ ਨਾਲ ਡਾਕਟਰ ਗਗਨਦੀਪ ਸਿੰਘ ਜੀ ਵੀ ਹੋਣਗੇ। ਆਪ ਜੀ ਦੇ ਮਨ ਦੇ ਵਿਚਾਰ, ਕੋਈ ਗੁਰਮੁਖ ਸੰਗੀਤ ਬਾਰੇ ਕੁਝ ਆਪ ਜੀ ਨੇ ਜਾਣਕਾਰੀ ਹਾਸਿਲ ਕਰਨੀ ਹੋਵੇ, ਆਪ ਉਹਨਾਂ ਪਾਸ ਕੱਲ੍ਹ 3 ਤੋਂ ਲੈ ਕੇ 5 ਵਜੇ ਤੱਕ, ਔਰ ਨਾਲ ਹੀ ਤਬਲੇ ਦੀ ਵਰਕਸ਼ਾਪ ਵੀ ਹੋਵੇਗੀ, ਜਿਸ ਵਿੱਚ ਛੋਟੇ ਵੀਰ ਉਸਤਾਦ ਰਾਜਵਿੰਦਰ ਸਿੰਘ ਜੀ ਆਪ ਜੀ ਨੂੰ, ਅਗਰ ਕਿਸੇ ਆਪ ਜੀ ਨੇ ਤਬਲੇ ਬਾਰੇ ਕੁਝ ਜਾਣਕਾਰੀ ਲੈਣੀ ਹੋਵੇ, ਉਹ ਆਪ ਜੀ ਨੂੰ ਵਰਕਸ਼ਾਪ ਦੇ ਦਰਮਿਆਨ ਉਹਨਾਂ ਕੋਲੋਂ ਆਪ ਸਹਾਇਤਾ ਲੈ ਸਕਦੇ ਹੋ, ਉਹਨਾਂ ਦਾ ਲਾਹਾ ਖੱਟ ਸਕਦੇ ਹੋ। ਗੁਰੂ ਬਖਸ਼ਿਸ਼ ਕਰੇ, ਇਸੇ ਤਰ੍ਹਾਂ ਹੀ ਉਹਨਾਂ ਦਾ ਦੀਵਾਨ ਡਾਕਟਰ ਗੁਰਨਾਮ ਸਿੰਘ ਜੀ ਦਾ, ਹੋਰਾਂ ਦਾ ਦੀਵਾਨ ਵੀ ਕੱਲ੍ਹ ਸ਼ਾਮ ਨੂੰ ਵਰਕਸ਼ਾਪ ਤੋਂ ਬਾਅਦ 7 ਵਜੇ ਤੋਂ ਲੈ ਕਰਕੇ 8:30 ਤੱਕ ਇੱਥੇ ਚੱਲੇਗਾ, ਪ੍ਰਵਾਹ ਚੱਲੇਗਾ ਗੁਰਬਾਣੀ ਦਾ। ਆਪ ਅੱਗੇ ਬੇਨਤੀ ਹੈ ਕਿ ਆਪ ਹੁਮ ਮਾ ਕੇ ਸਾਧ ਸੰਗਤ, ਮੈਂ ਇੱਥੇ ਬੇਨਤੀ ਕਰਦਿਆਂ, ਡਾਕਟਰ ਸਾਹਿਬ ਹੋਰਾਂ ਦਾ ਇਹ ਪਹਿਲੀ ਫੇਰੀ ਹੈ, ਸਭ ਤੋਂ ਪਹਿਲਾਂ ਜੋ ਉਹਨਾਂ ਦਾ ਦੌਰਾ ਹੈ ਇਸ ਆਸਟ੍ਰੇਲੀਆ ਕੰਟਰੀ ਵਿਖੇ, ਸਭ ਤੋਂ ਪਹਿਲਾ ਦੌਰਾ ਉਹਨਾਂ ਦਾ ਹੈ। ਤੋ ਆਓ, ਮੈਂ ਬੇਨਤੀ ਕਰਾਂਗਾ ਕਿ ਆਪ, ਅਤੇ ਸੋਮਵਾਰ ਨੂੰ ਉਹਨਾਂ ਦਾ ਦੀਵਾਨ ਚੱਲੇਗਾ, ਫਿਰ ਮੰਗਲਵਾਰ ਨੂੰ ਵੀ ਇੱਥੇ ਦੀਵਾਨ ਸਜੇਗਾ, ਫਿਰ ਸਾਧ ਸੰਗਤ, ਮੈਂ ਹੋਰ ਆਪ ਜੀ ਜਾਣਕਾਰੀ 'ਚ ਵਾਧਾ ਕਰਦਿਆਂ, ਬੁੱਧਵਾਰ ਨੂੰ ਸ਼ਾਮ ਨੂੰ ਗੁਰਦੁਆਰਾ ਰਿਵਜ਼ਬੀ ਸਾਹਿਬ, ਗੁਰਦੁਆਰਾ ਸਿੰਘ ਸਭਾ ਰਿਵਜ਼ਬੀ ਸਾਹਿਬ ਵਿਖੇ ਸ਼ਾਮੀ 6:30 ਤੋਂ ਲੈ ਕਰਕੇ 8 ਵਜੇ ਤੱਕ ਉੱਥੇ ਵੀ ਦੀਵਾਨ ਚੱਲਣਗੇ ਵੀਰਵਾਰ ਨੂੰ, ਔਰ ਸ਼ਨੀਵਾਰ ਨੂੰ ਇਹਨਾਂ ਦਾ ਦੀਵਾਨ ਗੁਰਦੁਆਰਾ ਨਿਊ ਕਾਸਲ ਸਾਹਿਬ ਵਿਖੇ ਸ਼ਾਮ ਨੂੰ 6 ਤੋਂ ਲੈ ਕੇ 7:30 ਤੱਕ ਨਿਊ ਕਾਸਲ ਵਿਖੇ ਹੋਵੇਗਾ, ਔਰ ਇਤਵਾਰ ਨੂੰ, ਅਗਲੇ ਇਤਵਾਰ ਨੂੰ ਜੋ ਦੀਵਾਨ ਹੈ, ਸਵੇਰ ਨੂੰ, ਦੁਪਹਿਰ ਨੂੰ ਗੁਰਦੁਆਰਾ ਟਾਰਾਮਾਰਾ ਸਾਹਿਬ ਵਿਖੇ 12:30 ਤੋਂ 1:30 ਵਜੇ ਤੱਕ, ਅਤੇ ਸ਼ਾਮ ਨੂੰ ਗੁਰਦੁਆਰਾ ਬਲੈਕ ਟਾਊਨ ਬਾਬਾ ਦੀਪ ਸਿੰਘ ਜੀ ਦੇ ਗੁਰਗ੍ਰਹਿ ਵਿਖੇ ਗੁਰਦੁਆਰਾ ਸਾਹਿਬ ਵਿਖੇ ਹੋਵੇਗਾ, ਅਤੇ 13 ਤਰੀਕ ਨੂੰ ਇਹਨਾਂ ਦੀ ਵਾਪਸੀ ਹੈ 13 ਸਵੇਰ ਨੂੰ। ਤੋ ਆਓ, ਮੈਂ ਬੇਨਤੀ ਕਰਾਂਗਾ ਕਿ ਆਪ ਵੱਧ ਤੋਂ ਵੱਧ ਲਾਹਾ ਖੱਟੋ, ਕਿਉਂਕਿ ਡਾਕਟਰ ਸਾਹਿਬ ਵਿਦਵਾਨ ਪੁਰਸ਼ ਹਨ, ਗੁਰਮੁਖ ਸੰਗੀਤ ਦੀ ਜਾਣਕਾਰੀ ਆਪਾਂ ਜਿੰਨੀ ਇਹਨਾਂ ਕੋਲ ਲੈ ਸਕੀਏ ਉਨੀ ਥੋੜ੍ਹੀ ਹੈ। ਗੁਰੂ ਬਖਸ਼ਿਸ਼ ਕਰੇ, ਆਓ, ਬੱਚੇ ਬਿਰਾਜਮਾਨ ਹੋ ਚੁੱਕੇ ਹਨ, ਬੇਨਤੀ ਹੈ। ਹਾਂ, ਬੱਚੇ ਬਿਰਾਜਮਾਨ ਹੋ ਗਏ ਨੇ, ਬੜੇ ਪਿਆਰ ਦੇ ਨਾਲ ਸੁਸ਼ੋਭਿਤ ਹੋ ਰਹੇ ਹਨ, ਆਪ ਜੀ ਸਭ ਦੇਖ ਰਹੇ ਹੋ। ਆਪ ਜੀ ਆਓ, ਬੱਚਿਆਂ ਪਾਸੋਂ ਆਨੰਦ ਕੀਰਤਨ ਜਥਾ ਜੱਜ ਸਾਹਿਬਾਨ ਨੋਟ ਕਰ ਲੈਣ ਕਿਰਪਾ ਕਰਕੇ। ਵੀਰ ਰਿਛਪਾਲ ਸਿੰਘ ਜੀ ਵੀਰ ਆਪ ਨੋਟ ਕਰ ਲਓ ਆਨੰਦ ਕੀਰਤਨ ਜਥਾ ਹੈ ਸਭ ਤੋਂ ਪਹਿਲਾਂ ਆਪ ਅੱਗੇ ਬੇਨਤੀ ਹੈ ਕਿ ਆਪ ਗੁਰੂ ਪਾਤਸ਼ਾਹ ਬਖਸ਼ਿਸ਼ ਕਰਨਾ ਆਪ ਸਾਰਿਆਂ 'ਤੇ ਆਓ ਬੱਚਿਆਂ ਪਾਸੋਂ ਆਪਾਂ ਸ਼ਬਦ ਸਰਵਣ ਕਰੀਏ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ

0: ਤੇ ਦਰਜ ਹੈ।
1: ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਸਮਝਾਉਂਦੇ ਹਨ ਕਿ ਜਦ ਅਸੀਂ ਪਰਮਾਤਮਾ ਦੇ ਗੁਣ ਗਾਉਂਦੇ ਹਾਂ ਤਾਂ ਸਾਡੇ ਡਰ, ਚਿੰਤਾਵਾਂ ਅਤੇ ਰੋਗ ਹਮੇਸ਼ਾ ਲਈ ਮਿਟ ਜਾਂਦੇ ਹਨ।
0: ਵਾਹਿਗੁਰੂ ਜੀ ਕਹਿੰਦੇ ਹਨ, ਵਾਹਿਗੁਰੂ ਜੀ ਦਾ ਨਾਮ ਸਭ ਤੋਂ ਵੱਡੀ ਦਵਾਈ ਹੈ ਜੋ ਕਿ ਸਾਨੂੰ ਖੁਸ਼ ਰੱਖਦੀ ਹੈ। ਰਾਗ ਟੋਟੀ ਨੂੰ ਗਾਇਨ ਕਰਨ ਦਾ ਸਮਾਂ ਤਿੰਨ ਤੋਂ

0: ਇਹਦਾ ਥਾਰ ਠੋਡੀ ਹੈ, ਇਹਦਾ ਵਾਦੀ ਸੁਰਗਾਹ ਹੈ ਤੇ ਸੰਵਾਦੀ ਸੁਰਗਾਹ ਹੈ।
1: ਇਸ ਦੀ ਜਾਤੀ ਸੰਪੂਰਨ ਸੰਪੂਰਨ ਹੈ।
2: ਰਾਗ ਤੁਹਾਡੀ ਗੰਭੀਰਤਾ, ਭਗਤੀ ਰਸ ਅਤੇ ਆਤਮਕ ਸ਼ਾਂਤੀ ਨੂੰ ਪ੍ਰਗਟ ਕਰਦਾ ਹੈ।
3: ਆਓ ਜੀ, ਤੀਨ ਤਾਲ ਵਿੱਚ ਗੁਰੂ ਜੀ ਦਾ ਪਿਆਰਾ ਸ਼ਬਦ ਸਰਵਣ ਕਰੀਏ।

ਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਸੀ, ਇਹ ਸੀ ਆਨੰਦ ਕੀਰਤਨ ਜੱਥਾ। ਵਾਕਿਆ ਆਨੰਦ ਬਣਾ ਕੇ ਰੱਖ ਦਿੱਤਾ ਬੱਚਿਆਂ ਨੇ, ਬੜੇ ਪਿਆਰ ਦੇ ਨਾਲ ਬੱਚਿਆਂ ਨੇ ਸ਼ਬਦ ਪੜ੍ਹਿਆ ਹੈ। ਆਓ, ਇਸ ਸ਼ੰਖਲਾ ਦਾ ਅਖੀਰਲਾ ਗਰੁੱਪ ਹੈ ਬੱਚੇ ਗੁਰੂ ਨਾਨਕ, ਗੁਰੂ ਨਾਨਕ ਕੀਰਤਨੀ ਜੱਥਾ। ਆਓ, ਬੜੇ ਪਿਆਰ ਦੇ ਨਾਲ ਆਪ ਜੀ ਨੂੰ ਸ਼ਬਦ ਸਰਵਣ ਕਰਵਾਉਣਗੇ। ਜਿੰਨਾ ਤੱਕ ਇਹ ਬੱਚੇ ਸੈੱਟ ਹੁੰਦੇ ਹਨ, ਸੈਟਲ ਕਰਦੇ ਹਨ ਸਾਧ ਸੰਗਤ, ਜਦੋਂ ਅਸੀਂ ਇਹਨਾਂ ਬੱਚਿਆਂ ਨੂੰ ਇਸ ਤਰ੍ਹਾਂ ਵੱਖਰੀਆਂ ਵੱਖਰੀਆਂ ਵੰਨਗੀਆਂ ਦੇ ਵਿੱਚ, ਵੱਖਰੀਆਂ ਵੱਖਰੀਆਂ ਤਾਲਾਂ ਦੇ ਵਿੱਚ, ਵੱਖਰੇ ਵੱਖਰੇ ਰਾਗਾਂ ਦੇ ਵਿੱਚ ਕੀਰਤਨ ਕਰਦਿਆਂ ਵੇਖਦੇ ਹਾਂ, ਇਹ ਜੋ ਵਿਰਸਾ ਬੱਚੇ ਸੰਭਾਲ ਰਹੇ ਨੇ, ਗੁਰੂ ਬਖਸ਼ਿਸ਼ ਕਰੇ ਇਹਨਾਂ ਨੂੰ, ਹੋਰ ਚੜ੍ਹਦੀ ਕਲਾ ਬਖਸ਼ਿਸ਼ ਕਰੇ। ਆਓ ਬੱਚਿਆਂ ਪਾਸ ਆਪਾਂ ਸ਼ਬਦ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
3: ਵਾਹਿਗੁਰੂ
1: ਵਾਹਿਗੁਰੂ
3: ਵਾਹਿਗੁਰੂ
1: ਵਾਹਿਗੁਰੂ
3: ਵਾਹਿਗੁਰੂ

0: ਗੁਰੂ ਪਿਆਰੀ ਸਾਧ ਸੰਗਤ ਜੀ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਬਾਰ ਵਿੱਚ ਆਪ ਸੰਗਤ ਦੇ ਸਨਮੁਖ ਅਸੀਂ ਭਾਈ ਭਗਤ ਨਾਮਦੇਵ ਜੀ ਦਾ ਮਾਲੀ ਗੋੜਾ ਵਿੱਚ ਉਚਾਰਨ ਕੀਤਾ ਹੋਇਆ ਸ਼ਬਦ, ਤਨ ਤਨਿਓ ਰਾਮ ਬੇਨ ਬਾਜੈ, ਮਧੁਰ ਮਧੁਰ ਤੁਨ ਅਨਹਦ ਗਾਜੈ। ਰਾਗ ਮਾਲੀ ਗੋੜਾ ਵਿੱਚ ਤਿੰਨ ਤਾਲ ਵਿੱਚ ਹੀ ਪੜ੍ਹਨ ਜਾ ਰਹੇ ਹਾਂ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ 988 ਅੰਕ ਉੱਪਰ ਸੁਭਾਇਮਾਨ ਹੈ।
2: ਇਸ ਸ਼ਬਦ ਵਿੱਚ ਭਗਤ ਨਾਮਦੇਵ ਜੀ ਸਿਫਤ ਕਰਦੇ ਕਹਿੰਦੇ ਹਨ ਕਿ ਉਹ ਰਮੇ ਹੋਏ ਪਰਮਾਤਮਾ ਦੀ ਬੰਸਰੀ 'ਤੇ ਕੁਰਬਾਨ ਜਾਂਦੇ ਹਨ। ਮਧੁਰ ਅਤੇ ਮਿੱਠੀ ਧੁਨ ਇੱਕ ਰਸ ਸਭ ਅੰਦਰ ਗਾਜ ਰਹੀ ਹੈ।
3: ਰਾਗ ਮਾਲੀ ਗੋੜਾ ਦੇ ਸੁਰ ਰਿਸ਼ਭ ਕੋਮਲ, ਮੱਧਮ ਤੀਵਰ ਅਤੇ ਦੋਨੋਂ ਦੈਵਤ ਲੱਗਦੇ ਹਨ, ਬਾਕੀ ਸ਼ੁੱਧ ਸੁਰ ਨੇ।
4: ਰਾਗ ਮਾਲੀ ਗੋੜਾ ਦਾ ਵਾਧੀ ਸੁਰ ਰੇ ਅਤੇ ਸੰਵਾਦੀ ਸੁਰ ਪਾ ਹੈ।
5: ਇਸ ਦਾ ਗਾਇਨ ਸਮਾਧਿਨ ਦਾ ਚੌਥਾ ਪੈਰ ਹੈ।
6: ਸਾਧ ਸੰਗਤ ਜੀ, ਅਸੀਂ ਅਖੀਰ ਵਿੱਚ ਤਰਾਨਾ ਵੀ ਗਾਵਾਂਗੇ। ਅਸੀਸ ਦਿਓ ਜੀ।

0: ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕੀ ਫਤਿਹ। ਸੁਸਾ ਸੰਗਤ, ਇਹ ਸੀ ਅੱਜ ਦੀ ਪੂਰੇ ਕੰਪੀਟੀਸ਼ਨ ਦੀ ਜੋ ਅਖੀਰਲੀ ਜੋ ਪਾਰਟੀਸਪੇਸ਼ਨ ਸੀ ਬੱਚਿਆਂ ਵੱਲੋਂ, ਗੁਰੂ ਨਾਨਕ ਕੀਰਤਨੀ ਜਥੇ ਵੱਲੋਂ ਇਹ ਲਾਸਟ ਪਾਰਟੀਸਪੇਸ਼ਨ ਸੀ। ਤੋ ਆਓ ਇੱਥੇ 25ਵਾਂ ਜੋ ਬੱਚਿਆਂ ਦਾ ਸ਼ਬਦ ਗਾਇਨ ਕੰਪੀਟੀਸ਼ਨ ਹੈ ਰਾਗੀ ਭਾਈ ਹੀਰਾ ਸਿੰਘ ਦੀ ਯਾਦ ਵਿੱਚ ਜੋ ਮਨਾਇਆ ਜਾ ਰਿਹਾ ਸੀ, ਅੱਜ ਸੰਪੂਰਨ ਹੋਇਆ ਹੈ ਗੁਰੂ ਦੀ ਬਖਸ਼ਿਸ਼ ਸਦਕਾ। ਆਓ ਇੱਥੇ ਹੀ ਇਸ ਦੀ ਸਮਾਪਤੀ ਹੈ। ਕੁਛ ਜਲਦੀ 'ਚ ਮੈਂ ਆਪ ਜੀ ਨਾਲ ਵਿਚਾਰ ਸਾਂਝੀ ਕਰਦਿਆਂ, ਸਭ ਤੋਂ ਪਹਿਲਾਂ ਸਰਦਾਰ ਅਮਰਜੀਤ ਸਿੰਘ ਚਾਵਲਾ ਸਾਹਿਬ ਜੋ ਕਿ ਰਾਗੀ ਭਾਈ ਹੀਰਾ ਸਿੰਘ ਦੋਤਾ ਜੀ ਹਨ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸਾਧ ਸੰਗਤ, ਇੱਕ ਹੋਰ ਸ਼ਖਸ ਜਿਸ ਨੂੰ ਯਾਦ ਕਰਨਾ ਬਣਦਾ ਹੈ ਉਹ ਹਨ ਸਰਦਾਰ ਸਵਰਗਵਾਸੀ ਸਰਦਾਰ ਕੁਲਬੀਰ ਸਿੰਘ ਜੀ ਮਲਹੋਤਰਾ, ਜਿਨ੍ਹਾਂ ਦੇ ਉੱਦਮ ਦਾ ਸਦਕਾ ਦਾਸਾਂ ਦੇ ਨਾਲ ਮਿਲ ਕੇ ਅਸਾਂ ਤਿੰਨਾਂ ਨੇ ਅੱਜ ਤੋਂ 25 ਸਾਲ ਪਹਿਲਾਂ, 24-25 ਸਾਲ ਪਹਿਲਾਂ ਇਹ ਕਾਰਜ ਆਰੰਭਿਆ ਸੀ। ਸਰਦਾਰ ਅਮਰਜੀਤ ਸਿੰਘ ਚਾਵਲਾ, ਸਵਰਗਵਾਸੀ ਸਰਦਾਰ ਕੁਲਬੀਰ ਸਿੰਘ ਜੀ ਮਲਹੋਤਰਾ ਤੋਂ ਬਾਅਦ ਸਾਧ ਸੰਗਤ ਇਹਨਾਂ ਦੀ ਬੱਚੀ ਜਸਮੀਨ ਕੌਰ ਮਲਹੋਤਰਾ ਬੜੇ ਚਾਵਾਂ ਦੇ ਨਾਲ ਸਾਡੇ ਨਾਲ ਸੇਵਾ ਕਰਦੇ ਹਨ। ਅੱਜ ਕੁਝ ਕਾਰਨਾਂ ਕਰਕੇ ਉਹ ਅੱਜ ਸਾਡੇ ਨਾਲ ਸ਼ਾਮਿਲ ਨਹੀਂ ਹੋਏ। ਅਤੇ ਸਾਧ ਸੰਗਤ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਕੋਟਾਨ-ਕੋਟ ਧੰਨਵਾਦ ਹੈ ਜਿਨ੍ਹਾਂ ਦੇ ਸਹਿਯੋਗ ਦਾ ਸਦਕਾ, ਜਿਨ੍ਹਾਂ ਨੇ ਮੋਢੇ ਨਾਲ ਮੋਢਾ ਜੋੜ ਕਰਕੇ ਸਾਡਾ ਇਹ ਜੋ ਬੱਚਿਆਂ ਦਾ ਕੰਪੀਟੀਸ਼ਨ ਹੈ ਸਫਲ ਕੀਤਾ ਹੈ। ਸਾਰੇ ਵਲੰਟੀਅਰਸ, ਉਹਨਾਂ ਦੀ ਲਿਸਟ ਬਹੁਤ ਲੰਬੀ ਹੈ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਿਹੜੇ ਬੱਚਿਆਂ ਨੇ ਸਪੀਕਰਸ ਦੇ ਤੌਰ 'ਤੇ ਇੱਥੇ ਸੇਵਾ ਨਿਭਾਈ ਹੈ ਉਹਨਾਂ ਸਾਰਿਆਂ ਦਾ ਧੰਨਵਾਦ। ਜੋ ਤਬਲਾ ਪਲੇਅਰਸ ਹਨ ਉਹਨਾਂ ਦਾ ਸਾਰਿਆਂ ਦਾ ਧੰਨਵਾਦ, ਮਾਪਿਆਂ ਦਾ ਧੰਨਵਾਦ, ਸਾਰੇ ਜੱਜ ਸਾਹਿਬਾਨ ਮੇਰੇ ਵੀਰ ਭਾਈ ਰਿਸ਼ਪਾਲ ਸਿੰਘ ਜੀ, ਭਾਈ ਕਮਲਜੀਤ ਸਿੰਘ ਜੀ, ਡਾਕਟਰ ਗਗਨਦੀਪ ਸਿੰਘ ਜੀ, ਵੀ ਛੋਟੇ ਵੀਰ ਉਸਤਾਦ ਰਾਜਵੀਰ ਸਿੰਘ ਜੀ ਅਤੇ ਹੋਰ ਭਾਈ ਨਰਿੰਦਰਪਾਲ ਸਿੰਘ ਜੀ, ਗਿਆਨੀ ਸੰਤੋਖ ਸਿੰਘ ਜੀ ਹੋਰਾਂ ਨੇ ਵੀ ਸੇਵਾ ਨਿਭਾਈ ਹੈ, ਸਾਰਿਆਂ ਦਾ ਧੰਨਵਾਦ। ਸਾਧ ਸੰਗਤ, ਜਾਂਦਿਆਂ ਮੈਂ ਆਪ ਜੀ ਨੂੰ ਬੇਨਤੀ ਕਰਾਂ ਕਿ ਜਿਹੜਾ ਇਸ ਕੰਪੀਟੀਸ਼ਨ ਦਾ ਜਿਹੜਾ ਪ੍ਰਾਈਜ਼ ਡਿਸਟ੍ਰੀਬਿਊਸ਼ਨ ਹੈ, ਅਜੇ ਅਸੀਂ ਡੇਟ ਡਿਸਾਈਡ ਨਹੀਂ ਕੀਤੀ ਕਿਉਂਕਿ ਸਾਨੂੰ ਸ਼ੀਲਡਾਂ ਤਿਆਰ ਕਰਨੀਆਂ, ਅਵਾਰਡਸ ਤਿਆਰ ਕਰਨੇ ਹਨ, ਉਹਨਾਂ ਉੱਤੇ ਬੱਚਿਆਂ ਦੇ ਅਸੀਂ ਨਾਮ ਲਿਖਣੇ ਨੇ ਕਿਉਂਕਿ ਨਾਮ ਲਿਖਣ ਕਰਕੇ ਥੋੜ੍ਹਾ ਟਾਈਮ ਲੱਗਦਾ ਹੈ, ਇਸ ਕਰਕੇ ਸਾਨੂੰ ਟਾਈਮ ਲੱਗੇਗਾ। ਪਰ ਜੋ ਪ੍ਰਾਈਜ਼ ਡਿਸਟ੍ਰੀਬਿਊਸ਼ਨ ਦੀ ਜੋ ਡੇਟ ਹੈ ਉਹ ਆਪ ਜੀ ਨੂੰ ਜਲਦੀ ਹੀ ਦੱਸ ਦਿੱਤੀ ਜਾਏਗੀ ਤਾਂ ਜੋ ਆਪ ਸਮੇਂ ਸਿਰ ਪਹੁੰਚ ਕਰਕੇ ਆਪ ਇੱਥੇ ਸ਼ਾਮਿਲ ਹੋ ਸਕੋ। ਸਾਧ ਸੰਗਤ, ਫਿਰ ਮੈਂ ਦੁਬਾਰਾ ਇੱਕ ਵਾਰੀ ਬੇਨਤੀ ਕਰਾਂ, ਇਹ ਸਾਰਾ ਡੰਬਰ ਰਚਿਆ ਹੈ, ਇਹ ਇਕੱਲੇ ਦਾਸ ਦਾ ਕੰਮ ਨਹੀਂ ਹੈ ਜਿਸ ਤਰ੍ਹਾਂ ਵੀਰ ਜੀ ਹੋਰਾਂ ਨੇ ਦੱਸਿਆ। ਇਹਦੇ ਵਿੱਚ ਸਰਦਾਰ ਅਮਰਜੀਤ ਸਿੰਘ ਜੀ ਚਾਵਲਾ, ਸਰਦਾਰ ਕੁਲ ਸਵਰਗਵਾਸੀ ਸਰਦਾਰ ਕੁਲਬੀਰ ਸਿੰਘ ਜੀ ਮਲਹੋਤਰਾ, ਸਾਰੇ ਵਲੰਟੀਅਰਸ, ਪੂਰੀ ਇੱਕ ਟੀਮ ਹੈ ਸਾਡੀ ਜਿਹੜੀ ਇਸ ਵਿਸ਼ੇਸ਼ ਕਾਰਜ ਉੱਤੇ ਕੰਮ ਕਰਦੀ ਹੈ। ਨਾਮ ਲਿਸਟ ਬਹੁਤ ਲੰਬੀ ਹੈ, ਆਪ ਜੀ ਨੂੰ ਫਿਰ ਕਿਸੇ ਅਗਲੇ ਪ੍ਰੋਗਰਾਮ ਦੇ ਦੌਰਾਨ ਸਾਰਾ ਦਰਸਾ ਦਿੱਤਾ ਜਾਵੇਗਾ। ਤੋ ਆਓ ਅੱਜ ਦਾ ਜੋ ਇਹ ਪ੍ਰੋਗਰਾਮ ਹੈ ਇੱਥੇ ਹੀ ਸਮਾਪਤੀ ਹੈ। ਅਨੰਦ ਸਾਹਿਬ ਜੀ ਦਾ ਪਾਠ ਕਰਕੇ ਆਪਾਂ ਇਸ ਸਮਾਪਤੀ ਕਰੀਏ। ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
3: ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕੋ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ, ਮਨ ਵਜੀਆਂ ਵਾਧਾਈਆਂ, ਰਾਗ ਤਨ ਪਰਿਵਾਰ ਭਰੀਆਂ, ਸ਼ਬਦ ਗਾ ਬਣਾਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾ ਰਹੋ ਤੂੰ ਮਨ ਮੇਰੇ, ਦੁੱਖ ਸਭ ਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਮਨ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁੱਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਪਾਗੈ, ਘਰ ਸੁਪਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਹੋ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ, ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਪਹੇ ਸਰ ਸੇ ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰੂ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ।

0: ਸਖਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪੈਰ ਦਾਸ, ਜਿਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰ, ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆ, ਤੁਮਰੀ ਗਤ ਮਿਤ ਤੁਮਹੀ ਜਾਨ, ਨਾਨਕ ਦਾਸ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ

ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚੁਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰੇ ਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਨਾਂ ਦੀ ਕਮਾਈ ਦਾ ਧਿਆਨਤਰ ਕੀ। ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨਤਰ ਕੇ ਬੋਲੋ ਜੀ। ਪ੍ਰਥਮੇ

ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ ਜਿਨ ਮਾਣਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਹਉਂ ਆਇਆ ਦੂਰਾ ਹਉਂ ਚੱਲ ਕੈ ਮੈਂ ਤੱਕੀ ਤੋ ਸਰਣਾਏ ਜੀਓ ਮੈਂ ਆਸਾ ਰੱਖੀ ਚਿਤ ਮੈਂ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ, ਜੋ ਪਿਛਲੇ 3 ਦਿਨਾਂ ਤੋਂ ਲਗਾਤਾਰ ਇਲਾਕੇ ਦੀ ਸੰਗਤ ਸਮੂਹ ਉਸਤਾਦ ਸਾਹਿਬਾਨ ਅਤੇ ਵਿਦਿਆਰਥੀਆਂ ਵੱਲੋਂ ਮਿਹਨਤ ਕਰਕੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਰਾਗ ਦੇ ਆਧਾਰਿਤ ਸਿੱਖਿਆ ਪ੍ਰਾਪਤ ਕਰਕੇ ਮੁਕਾਬਲਿਆਂ ਦੇ ਵਿੱਚ ਹਿੱਸਾ ਪ੍ਰਾਪਤ ਕੀਤਾ। ਸਤਿਗੁਰੂ ਸਾਹਿਬ ਮਹਾਰਾਜ ਕਿਰਪਾ ਕਰਨ, ਆਪ ਸਾਰਿਆਂ ਨੂੰ ਜੀਓ ਆਇਆ, ਸਤਿਗੁਰੂ ਸਾਹਿਬ ਆਪ ਜੀ ਸਾਰਿਆਂ ਨੂੰ ਆਪਣੀ ਅਸੀਸ ਦੇ ਪਾਤਰ ਬਣਾਉਣ, ਤਾਂ ਜੋ ਸ਼ਬਦ ਦੇ ਵਿੱਚ ਜੋ ਰਸ ਕੀਰਤਨ ਰਾਗ ਦੁਆਰਾ ਸੰਗਤ ਦੇ ਹਿਰਦਿਆਂ ਤੱਕ ਪਹੁੰਚਾ ਸਕੀਏ। ਆਪ ਜੀ ਸਾਰਿਆਂ ਦਾ ਕੋਟਾਨ ਕੋਟ ਧੰਨਵਾਦ, ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ, ਜਿਨ੍ਹਾਂ ਨੇ ਉੱਦਮ ਉਪਰਾਲੇ ਬਖਸ਼ਿਸ਼ ਕੀਤੇ। ਮਹਾਰਾਜ ਇਸੇ ਤਰ੍ਹਾਂ ਸੰਗਤ ਨੂੰ ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਅਭਿਲਾਖੀਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਇ ਵਿਚਾਰੋ ਤਿਤ ਕਰ ਗਾਵਹੁ ਸੋਹਿਲਾ ਸਿਵ ਰਹਿ ਸਿਰਜਣਹਾਰੋ।

ਸਾਰੀ ਜਿਤ ਸੁਖ ਲੈ ਸਦਾ ਸੁਖ ਹੋਇ ਰਹਾਉ। ਨਿਤ ਨਿਤ ਜੀਵੜੇ ਸਮਾਲੀਅਨ ਦੇਖਿਆ ਗਾ ਦੇਵਨਹਾਰ, ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ। ਸੰਭ ਸਾਹ ਲਿਖਿਆ ਮਿਲ ਕਰ ਬਾਹੋ ਤੇਲ, ਦੇਹੋ ਸਜਣ ਸੀਸਣਿਆ ਜੋ ਹੋਵੈ ਸਾਹਿਬ ਸੁਮੇਲ। ਕਰ ਕਰ ਇਹੋ ਪਹੁਚਾ ਸਦੜ ਨਿਤ ਭਵਨ, ਸਦਣ ਹਾਰਾ ਸਿਮਰਿਐ ਨਾਨਕ ਸੇਦੇ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇ ਸਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਓ। ਵਿਸਵੇ ਚਸਿਆਂ ਘੜੀ

ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਣ ਚਬਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈ

ਸਹਿਸ ਮੂਰਤ ਨਨਾ ਏਕ ਤੋਹੀ। ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਇਵ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੇ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਆਨੰਦ ਮੋਹਿ ਆਹੀ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰੰਗ ਕਾ, ਹੋਏ ਜਾਤੇ ਤੇਰੇ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧਨ ਕਿਰਪਾ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰਪਾਇਆ, ਮਨ ਹਰਲੇ ਮੰਡਲ ਮੰਡਾ ਹੈ। ਕਰ ਸਾਧੂ ਅੰਦਰੀ ਪੁਨ ਵੱਡਾ ਹੈ, ਕਰ ਡੰਡੌਤ ਪੁਨ ਵੱਡਾ ਹੈ। ਰਹਾਓ ਸਾਖਤ ਹਰ ਰਸ ਸਾਧਨਾ ਜਾਣਿਆ, ਤਿਨ ਅੰਤ ਨੂੰ ਹੋਮੈ ਕੰਡਾ ਹੈ। ਜਿਉਂ ਜਿਉਂ ਚਲੈ ਚੁਬੈ ਤੁਕ ਪਾਵੈ, ਜਮਕਾਲ ਸਹਿ ਸਿਰ ਡੰਡਾ ਹੈ। ਹਰ ਦਿਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ। ਅਵਿਨਾਸ਼ੀ ਪ੍ਰਗਪਾਇਆ ਪਰਮੇਸ਼ਰ, ਵਾਸੂ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸ਼ਕੀਨ ਪ੍ਰਭ ਤੇਰੇ, ਹਰ ਰਾਖ ਰਾਖ ਬੜ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ

ਬੋਲਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਜਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਾਰਨਾ ਨਿੰਦਾਵੇ ਧਾਏ ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈਂ ਹੋਣਾ ਜੀ ਸਹਾਇ ਦਸਾਂ ਪਾਤਸ਼ਾਹ ਜੋਤ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਵਾਲਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਣ ਨਿਤਾਣੇ ਤਾਂ ਨਿਉਟਿਆਂ ਨਿਉੜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਜੁੜੜੀ ਬੇਨਤੀ ਹੈ। ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲ ਤੋਂ ਲੈ ਕਰਕੇ ਹੁਣ ਤੱਕ ਸਮੁੱਚੀਆਂ ਸੰਗਤਾਂ ਨੂੰ ਆਪਣੇ ਦਰਸ਼ਨ ਦੁਆਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਇਸ ਵੇਲੇ ਦਿਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਏ, ਨਾਲ ਨਾਲ ਸੋਹਿਲਾ ਸਾਹਿਬ ਦੇ ਬਾਣੀਆਂ ਜਾਪ ਹੋਏ, ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਾਣੇ ਅਣਜਾਣੇ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਆਪ ਜੀ ਬਖਸ਼ਣਹਾਰ ਹੋ, ਬਖਸ਼ ਲੈਣ ਅੱਗੇ ਤੋਂ ਸਮਾਪਤ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਆਪ ਹੀ ਲੈ ਲੈਣੀ। ਆਪ ਜੀ ਦੀ ਕਿਰਪਾ ਮੈਂ ਰਾਮ ਸਦਕਾ ਚਾਰ ਪੈਰ ਦਿਨ ਆਇਆ ਸੀ, ਸੁੱਖਾਂ ਨਾਲ ਬਤੀਤ ਹੋਇਆ ਹੈ। ਚਾਰ ਪੈਰ ਰਹਿਣ ਆਈ ਹੈ ਭਾਣੇ ਅੰਦਰ ਬਤੀਤ ਕਰਾਉਣੀ, ਕਿਰਪਾ ਕਰ ਰਹੇ ਜੀ ਅੰਮ੍ਰਿਤ ਵੇਲੇ ਸੰਗਤਾਂ ਨੂੰ ਆਪਣੇ ਦਰਸ਼ਨ ਦਾ ਰਿਹਾ ਬਖਸ਼ਿਸ਼ ਕਰਕੇ ਨਿਹਾਲ ਕਰਨਾ ਹੈ। ਇਸ ਵੇਲੇ ਕਿਰਪਾ ਕਰੋ, ਪ੍ਰਕਾਸ਼ ਸਥਾਨਾਂ ਤੋਂ ਨਿੱਜ ਸਥਾਨਾਂ ਵੱਲ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ। ਰਾਹ ਪਿੰਡੇ ਵਿੱਚ ਆਪਣਾ ਸਤਿਕਾਰ ਆਪ ਕਰਵਾ ਲੈਣਾ, ਕਿਰਪਾ ਕਰਨੇ ਜੀ ਅੰਗ ਸਹਾਈ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ। ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦੇ ਨਾਮ 'ਚ ਤੇ ਆਪ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਹ ਪਾਵਨ ਸ਼ਬਦ ਗੁਰੂ ਨਾਨਕ ਸਾਹਿਬ ਜੀ ਦਾ ਰਾਮਕਲੀ ਰਾਗ ਵਿੱਚ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ। ਇਸ ਸ਼ਬਦ ਵਿੱਚ ਦੋ ਰਹਾਓ ਦੀਆਂ ਪੰਕਤੀਆਂ ਹਨ। ਪਹਿਲੀ ਪੰਕਤੀ ਹੈ, ਕਿਨ ਵਿਦ ਸਾਗਰ ਤਰੀਐ ਜੀਵਤਿਆਂ ਨਹਿ ਮਰੀਐ। ਗੁਰੂ ਸਾਹਿਬਾਂ ਨੇ ਸਵਾਲ ਕੀਤਾ ਹੈ ਕਿ ਸੰਸਾਰ ਸਮੁੰਦਰ ਤੋਂ ਕਿਹਨਾਂ ਤਰੀਕਿਆਂ ਨਾਲ ਪਾਰ ਲੰਘੀਏ, ਕਿਉਂਕਿ ਜਿਉਂਦਿਆਂ ਪ੍ਰਾਣੀ ਆਪਣਾ ਆਪ ਮਾਰ ਨਹੀਂ ਸਕਦਾ, ਜਿਉਂਦਾ ਜੀਵ ਹਰ ਤਰ੍ਹਾਂ ਦੀ ਆਸ ਉਮੀਦ ਰੱਖਦਾ ਹੈ ਅਤੇ ਇਹਨਾਂ ਆਸਾਂ ਉਮੀਦਾਂ ਦੇ ਫਿਕਰ ਵਿੱਚ ਪਰਮਾਤਮਾ ਨੂੰ ਨਹੀਂ ਮਿਲ ਸਕਦਾ। ਦੂਸਰੀ ਪੰਕਤੀ ਵਿੱਚ ਗੁਰੂ ਸਾਹਿਬ ਜੀਵ ਨੂੰ ਆਸਾਂ ਵਿੱਚ ਰਹਿੰਦਿਆਂ ਹੋਇਆਂ ਹੀ ਆਸਾਂ ਤੋਂ ਨਿਰਲੇਪ ਰਹਿ ਕੇ ਪ੍ਰਭੂ ਭਗਤੀ ਦੀ ਪ੍ਰੇਰਣਾ ਦਿੰਦੇ ਹਨ। ਇਹੋ ਤਰੀਕਾ ਹੈ ਜਿਸ ਨਾਲ ਇਸ ਸੰਸਾਰ ਸਮੁੰਦਰ ਤੋਂ ਪਾਰ ਹੋਇਆ ਜਾ ਸਕਦਾ ਹੈ। ਇਨ ਬਿਦ ਸਾਗਰ ਤਰੀਐ ਜੀਵਤਿਆਂ ਇਉਂ ਮਰੀਐ। ਸ਼ਬਦ ਦੇ ਸੰਖੇਪ ਅਰਥ ਇਸ ਤਰ੍ਹਾਂ ਹਨ, ਹੇ ਵਾਹਿਗੁਰੂ, ਉਹ ਕਿਹੜਾ ਘਰ ਹੈ ਜਿੱਥੇ ਤੂੰ ਵੱਸ ਰਿਹਾ ਹੈ? ਮੈਂ ਉਸ ਦੀ ਭਾਲ ਵਿੱਚ ਹਾਂ, ਮੈਨੂੰ ਕੋਈ ਦੱਸ ਪਾ ਦੇਵੇ ਕਿ ਤੇਰਾ ਉਹ ਘਰ, ਉਹ ਦਰ ਕਿੱਥੇ ਹੈ? ਹੇ ਪ੍ਰਭੂ, ਤੇਰਾ ਕਿਸੇ ਅੰਤ ਨਹੀਂ ਪਾਇਆ, ਤੇਰੇ ਜਿਹਾ ਕੋਈ ਹੋਰ ਨਹੀਂ ਹੈ, ਤੂੰ ਹਰ ਹਿਰਦੇ ਵਿੱਚ ਵੱਸਦਾ ਹੈ, ਤੂੰ ਸਭ ਕੁਝ ਜਾਣਦਾ ਹੈ ਅਤੇ ਆਪ ਹੀ ਸਭ ਕੁਝ ਕਰ ਰਿਹਾ ਹੈ। ਸਰਬ ਵਿਆਪਕ ਪ੍ਰਭੂ ਸਹਿਜ ਦੇ ਆਸਣ 'ਤੇ ਬਿਰਾਜਮਾਨ ਹੈ, ਜਿਸ ਦੇ ਬਾਹਰ ਦੁੱਖ ਦਰਵਾਜ਼ਾ ਹੈ, ਕ੍ਰੋਧ ਰਾਖਾ ਅਤੇ ਆਸਾ ਅਤੇ ਸਹਿਮ ਦੋ ਤਖਤੇ ਲੱਗੇ ਹੋਏ ਹਨ। ਮਾਇਆ ਦੀ ਖਿੱਚ ਉਸ ਦੇ ਦੁਆਲੇ ਮਾਨੋ ਖਾਈ ਹੈ, ਉਸ ਵਿੱਚ ਵਿਕਾਰਾਂ ਦਾ ਪਾਣੀ ਹੈ ਅਤੇ ਪਾਣੀ ਵਿੱਚ ਮਨੁੱਖ ਦਾ ਹਿਰਦਾ ਘਰ ਘਿਰਿਆ ਹੋਇਆ ਹੈ। ਜਦ ਤੱਕ ਆਸਾਂ ਹਨ ਤਦ ਤੱਕ ਸਹਿਮ ਅਤੇ ਫਿਕਰ ਹਨ, ਕਿਸੇ ਤਰ੍ਹਾਂ ਵੀ ਜੀਵ ਸਿਮਰਨ ਨਹੀਂ ਕਰ ਸਕਦਾ। ਪਰ ਹੇ ਨਾਨਕ, ਜਦੋਂ ਮਨੁੱਖ ਆਸਾਂ ਵਿੱਚ ਰਹਿੰਦਿਆਂ ਹੋਇਆਂ ਆਸਾਂ ਤੋਂ ਨਿਰਲੇਪ ਹੋ ਜਾਂਦਾ ਹੈ ਤਾਂ ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ। ਇਨ ਬਿਦ ਸਾਗਰ ਤਰੀਐ ਜੀਵਤਿਆਂ ਇਉਂ ਮਰੀਐ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਚੌਥੇ ਕੇ ਏਕ ਓਅੰਕਾਰ ਸਤਿਗੁਰ ਪ੍ਰਸਾਦ। ਇੱਕ ਮਨ ਪੁਰਖ ਨਿਰੰਜਨ ਧਿਆਵ, ਗੁਰਪ੍ਰਸਾਦ ਹਰ ਗੁਣ ਸਦ ਗਾਵ। ਗੁਣ ਗਾਵਤ ਮਨ ਹੋਏ ਬਿਗਾਸਾ, ਸਤਿਗੁਰ ਪੂਰ ਜਨ ਹੈ ਕੀ ਆਸਾ। ਸਤਿਗੁਰ ਸੇਵ ਪਰਮ ਪਦ ਪਾਇਓ, ਅਭਿਨਾਸੀ ਅਭਿਗਤ ਧਿਆਇਓ।

ਇਨ ਸਤਿਗੁਰ ਸੇਵ ਸਬਦ ਰਸ ਪਾਇਆ, ਨਾਮ ਨਿਰੰਜਨ ਉਰ ਧਰਿਆ, ਹਰ ਨਾਮ ਰਸਿਕ ਗੋਬਿੰਦ ਗੁਣ ਗਾਹਕ, ਚਾਹਕ ਤਤ ਸਮਤ ਸਰੇ, ਕਵ ਕਲ ਠਕੁਰ ਹਰਦਾਸ ਤਨੇ, ਗੁਰ ਰਾਮਦਾਸ ਸਰ ਅਭਾਰ ਭਰੇ, ਕਵ ਕਲ ਠਕੁਰ ਹਰਦਾਸ ਤਨੇ, ਗੁਰ ਰਾਮਦਾਸ ਸਰ ਅਭਾਰ ਭਰੇ।

ਵਾਹਿਗੁਰੂ ਜੀ। ਸਤਿਗੁਰ ਕੇ ਮਾ ਤਾਣਿਆ ਜੁਗ ਜੂਤ ਸਮਾਨੇ, ਅਨਪੋ ਨੇਜਾ ਨਾਮ ਟੇਕ ਜਿਤ ਭਗਤ ਗਾਣੇ, ਗੁਰੂ ਨਾਨਕ ਅੰਗ

ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀ ਹੈ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬਹਿਠਿਆ ਸੋਹੀ ਹੈ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ, ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਜੋ ਪਾਵਨ ਮੁੱਖ ਵਾਕ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਫੁਰਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 857 ਪਰ ਸੁਸ਼ੋਭਿਤ ਬਿਲਾਵਲ ਰਾਗ ਦੇ ਵਿੱਚ ਭਗਤ ਨਾਮਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਣਾ ਹੋਵੇ ਜੇ ਸੋਚੀ ਲਖ ਵਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਏ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਗਾਵੈ ਕੋ ਤਾਨ ਹੋਵੈ ਕਿਸੈ ਤਾਨ ਗਾਵੈ ਗਾਵੈ ਕੋ ਗੁਣ ਵਡਿਆਈ ਆਚਾਰ ਗਾਵੈ ਕੋ ਸਾਜ ਕਰੇ ਤਨ ਖੇਹੇ ਗਾਵੈ ਕੋ ਜਾਪੈ ਜਿਸੈ ਦੂਰ ਕਥਨਾ ਕਥੀ ਨ ਆਵੈ ਤੋਟ ਦੇਂਦਾ ਦੇ ਲੈਂਦੇ ਥਕ ਪਾਹੇ ਹੁਕਮੀ ਹੁਕਮ ਚਲਾਏ ਰਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਜਿਹੋ ਜਾਣਾ ਅੱਖ ਨਾਹੀ ਕਹਿਣਾ ਕਥਨ ਨ ਜਾਈ ਤੀਰਥ ਨਾਵਾ ਜੀ ਤਿਸ ਭਾਵਾ ਵਿਣ ਭਾਣੇ ਕੇ ਨਾਇ ਕਰੀ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਕੁਗੁਰ ਕੀ ਸਿੱਖ ਸੁਣੀ ਜੇ ਦੁਖ ਚਾਰੇ ਆਰ ਜਾ ਹੋਰ ਦਸੂਣੀ ਹੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ ਕੀਟਾ ਅੰਦਰ ਕੀਟਕਾਰ ਦੋਸੀ ਦੋਸਤ ਰੇ ਤੇਹਾ ਕੋਈ ਨਾ ਸੁਝਾਈ ਜੇ ਤਿਸ ਗੁਣ ਕੋਈ ਕਰੇ।

ਸੁਣੇ ਈਸ਼ਰ ਬ੍ਰਹਮਾਇੰਦ ਸੁਣੇ ਮੁਕਸਾਲਾ ਹਨੁਮੰਦ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਭਾਵ ਕਾ ਨਾਸ ਸੁਣੇ ਪੜ ਪੜ ਪਾਵੇ ਮਾਨ ਸੁਣੇ ਲਾਗੇ ਸਹਿਜ ਧਿਆਨ ਸੁਣੇ ਸੇ ਸਰਾ ਗੁਣਾ ਕੇ ਗਾਹ ਸੁਣੇ ਸਿੱਖ ਪੀਰ ਪਾਤ ਸਾਹ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੁਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਗ ਨਾ ਚੱਲੇ ਪੰਥ ਮੰਨੇ ਧਰਮ ਸੇ ਤੀਸਨ ਬੰਨ

0: ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ।
1: ਸਾਥ ਪਾਣੀ ਬਰਮਾਓ, ਸਤ ਸੁਹਾਨ ਸਦਾ ਮਨਚਾਓ।
0: ਕਵਨ ਸਵੇਲਾ ਵਖਤ ਕਵਨ, ਕਵਨ ਥਿਤ ਕਵਨ ਵਾਰ।
1: ਸੁਰਤੀ ਮਾਓ ਕਵਨ ਜਿਥੋ ਆਕਾਰ,
0: ਵੇਲ ਨਾ ਪਾਈ ਅਪਣਤੀ ਜੇ ਹੋਵੇ ਲੇਖ ਪੁਰਾਣ।
1: ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ,
0: ਥਿਤ ਵਾਰ ਨਾ ਜੋਗੀ ਜਾਣੇ ਰੁਤਮਾ ਹੁਨਾ ਕੋਈ।
1: ਸਿਰਤੀ ਕੋ ਸਾਜੇ ਆਪੇ ਜਾਣੇ ਸੋਈ,
0: ਕਿਵਕਾ ਰਾਖਾ ਕਿਵਸਾ ਲਾਹੀ ਕਿਉ ਵਰਨੀ ਕਿਵ ਜਾਣਾ।
1: ਸਭ ਕੋ ਆਖੇ ਸਿਆਣਾ
0: ਵੱਡਾ ਸਾਹਿਬ ਵੱਡੀ ਨਾਈ।

ਸਹਿਸ ਅਠਾਰਹਿ ਕਹਿਣ ਕਤੇਬਾ ਸਲੋ ਇੱਕ ਧਾਤ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਨਦੀਆ ਤੈ ਵਾਹ ਪਵੈ ਸਮੁੰਦ ਨਾ ਜਾਣੀਐ ਹੈ ਕੀੜੀ ਤੁਲਨਾ ਹੋਵਨੀ ਜੇ ਤਿਸ ਮਨ ਹੁਨਾ ਵੀਸਰੈ।

0: ਕਿਤੇ ਬਿਲਾਹੀ ਤਾਂ ਕਿ ਅੰਤ ਨ ਪਾਏ ਜਾਹੇ
1: ਜਾਣੇ ਕੋਏ ਬਹੁਤਾ ਕੀ ਹੈ ਬਹੁਤਾ ਹੋਏ
0: ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾਓ
1: ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ
0: ਜਿਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ
1: ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਨਾ ਤੁਮਾਏ
0: ਕਿਤੇ ਮੰਗੇ ਜੋਦ ਅਪਾਰ ਕਿਤੇ ਅਗਣਤ ਨਹੀਂ ਵਿਚਾਰ
1: ਕਾਤੂ ਤੇ ਵੇਖਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰ ਖਾਈ ਖਾਏ
0: ਕਿਤੇ ਅਦੂ ਭੁੱਖ ਸਦਮਾਰ ਇਹ ਪੇਦਾ ਤੇਰੀ ਦਾ ਤਾਰ ਜੇ ਕੋ ਖਾਏ ਆਖਣ ਪਾਏ ਉਹ ਜਾਣੇ ਜੇਤੀਆ ਮੋਹਿ ਖਾਏ
1: ਜਾਣੇ ਆਪੇ ਦੇ ਆਖੇ ਸੇਵੇ ਕੇਈ ਕੇ
0: ਜਿਸਨੂੰ ਬਖਸੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲਾ ਵਹਿ ਮੁੱਲਾ ਜਾਹੇ ਅਮੁੱਲ ਪਾਏ ਮੁੱਲਾ ਸਮਾਹੇ ਅਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਆਖੇ ਵੇਦ ਪਾਠ ਪੁਰਾਣ ਆਖੇ ਹੈ ਪੜ੍ਹੇ ਕਰੇ ਵਖਿਆਨ ਆਖੇ ਈਸ਼ਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਕੇਤੇ ਆਖੇ ਆਖਣ ਪਾਹੀ ਕੇਤੇ ਕਹਿ ਕਹਿ ਉੱਠ ਉੱਠ ਜਾਹੇ ਜੇਵਟ ਭਾਵੈ ਤੇਵਟ ਹੋਏ ਨਾਨਕ ਜਾਣੇ ਸਾਚਾ ਸੋਏ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਕੀਤੇ ਰਾਗ ਪਰਿਸਿਉ ਕਹੀ ਅਨ ਕੀਤੇ ਗਾਵਨ ਹਾਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਇੰਦ ਇਦਾਸਨ ਬੈਠੇ ਦੇਵਤਿਆਂ ਦਰਨਾਲੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵੇ ਮੋਹਨ ਯਮਨ ਮੋਹਨ ਸੁਰਗਾ ਮਚ ਪਿਆਲੇ।

ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਹੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰਹਿ ਬਿਭੂਤ ਆਈ ਪੰਥੀ ਸਗਲ ਜਮਾਤੀ ਮਨ ਜੀ ਤੈ ਜਗਜੀਤ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜ ਹਨਾਦ ਸੰਜੋਗ ਵਿਜੋਗ ਦੋ ਕਾਰ ਚਲਾਵੈ ਹੈ ਲਿਖੇ ਆਵੈ ਭਾਗ ਏਕਾ ਮਾਈ ਜੁਗਤ ਵਿਆ

ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਕਰ ਕਰ ਵੇਖਿਆ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਇੱਕ ਦੂਜੀ ਭਾਉ ਲੱਖ ਹੋਹੇ ਲੱਖ ਹੋਵੇ ਲੱਖ ਵੀਸ ਏ ਤਰਾਹਿ ਪਦ ਪਵੜੀਆ ਚੜੀਐ ਹੋਏ ਕੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨਸੋਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਤਿੱਥੈ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸਾਨ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਬਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਦੇਵ ਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀ ਅਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਸਰਮ ਖੰਡ ਕੀ ਬਾਣੀ ਰੂਪ ਤਿਥੈ ਘੜਤ ਘੜੀਐ ਬਹੁਤ ਅਨੂਪ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾ ਸਿੱਧਾ ਕੀ ਸੁਧ ਤਿਥੈ ਜੋਤ ਮਹਾਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਨਾ ਮਰੈ ਨ ਠਾਕੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਜ਼ਰ

0: ਸੰਗ ਪਾਰੇ
1: ਨਮਸਤੰਗ ਸਵੇਕੈ ਨਮਸਤੰਗ ਅਨੇਕੈ
0: ਸੰਗ ਭੂਤੇ ਨਮਸਤੰਗ ਜੂਪੇ
1: ਨਮਸਤੰਗ ਨਿਕਰਮੇ ਨਮਸਤੰਗ ਨਿਪਰਮੇ
0: ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ
1: ਨਮਸਤੰਗ ਨਿਰਨਾਮੇ

0: ਆਪੇਖੀ ਆਪੇਵੇ
1: ਨਮੋ ਕਾਲ ਕਾਲੇ ਨਮੋ ਸਰਪਾਲੇ
0: ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ
1: ਅਨੰਗੀ ਅਨਾਥੇ ਨਿਸੰਗੀ ਪਰਮਾਤੇ
0: ਨਮੋ ਪਾਨ ਪਾਨੇ ਨਮੋ ਮਾਨ ਮਾਨੇ
1: ਨਮੋ ਚੰਦ ਚੰਦਰੇ ਨਮੋ ਪਾਨ ਪਾਨੇ
0: ਨਮੋ ਗੀਤ ਗੀਤੇ ਨਮੋ ਤਾਨ ਤਾਨੇ
1: ਨਮੋ ਨਿਤ ਨਿਤੇ ਨਮੋ ਨਾਦ ਨਾਦੇ
0: ਨਮੋ ਪਾਨ ਪਾਨੇ ਨਮੋ ਬਾਂਧ ਬਾਂਧੇ
1: ਅਨੰਗੀ ਅਨਾਮੇ ਸਮਸੀ ਸਰੂਪੇ
0: ਪਰਭੰਗੀ ਪਰਮਾਤੇ ਸਮਸਤੀ ਪ੍ਰਭੂਤੇ
1: ਕਲੰਕਨ ਬਿਨਾਨੇ ਕਲੰਕੀ ਸਰੂਪੇ
0: ਨਮੋ ਰਾਜ ਅਰਜੇਸ਼ਵਰਮ ਪਰਮ ਰੂਪੇ
1: ਨਮੋ ਜੋਗ ਜੋਗੇਸ਼ਵਰ ਪਰਮ ਬ੍ਰਿਧੇ
0: ਨਮੋ ਰਾਜ ਅਰਜੇਸ਼ਵਰਮ ਪਰਮ ਬ੍ਰਿਧੇ
1: ਨਮੋ ਸਸਰ ਪਾਣੇ ਨਮੋ ਅਸਰ ਮਾਣੇ
0: ਨਮੋ ਪਰਮ ਗਿਆਤਾ ਨਮੋ ਲੋਕ ਮਾਤਾ
1: ਅਪੇਖੀ ਪਰਮੀ ਅਭੋਗੀ ਅਭੁਗਤੇ
0: ਨਮੋ ਜੋਗ ਜੋਗੇਸ਼ਵਰਮ ਪਰਮ ਜੁਗਤੇ
1: ਨਮੋ ਨਿਤ ਨਾਰਾਇਣੇ ਕਰੂਰ ਕਰਮੇ
0: ਨਮੋ ਪ੍ਰੇਤ ਅਪ੍ਰੇ ਦੇਵੇ ਸੁਤਰਮੇ
1: ਨਮੋ ਰੋਗ ਹਰਤਾ ਨਮੋ ਰਾਗ ਰੂਪੇ
0: ਨਮੋ ਛਾ ਛਾਹੰ ਨਮੋ ਭੂ ਭੂਪੇ
1: ਨਮੋ ਦਾਨ ਦਾਨੇ ਨਮੋ ਮਨ ਮਨ
0: ਨਮੋ ਰੋਗ ਰੋਗੇ ਨਮਸਤੰ ਸ਼ਨਾਨੇ
1: ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰ
0: ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰ
1: ਸਦਾ ਸਚਿਦਾਨੰਦ ਸਰਵੰਗ ਪਰਨਾਸੀ
0: ਅਨੂਪੇ ਅਰੂਪੇ ਸਮਸਤੁਲ ਨਿਵਾਸੀ
1: ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ
0: ਉਰਦ ਉਰਦੰ ਅੰਗੰ ਕਰਤਾ
1: ਪਰਮ ਪਰਮ ਪਰਮੇਸ਼ਵਰ ਪ੍ਰੋਸ਼ ਪਾਲ
0: ਸਦਾ ਸਰਵਦਾ ਸਿਧਾਤਾ ਦਿਆਲੰ
1: ਅਸ਼ੇਦੀ ਅਭੇਦੀ ਨਾਮੰਗ ਕਾਮ
0: ਸਮਸਤੋ ਪਰਾਜੀ ਸਮਸਤ ਅਸਤਤਾਮੰ
1: ਤੇਰਾ ਜੋ ਚਾਚਰੀ ਸੰਜਲੇ ਹੈ ਤਲੇ ਹੈ ਅਪੀਤ ਹੈ ਅਪੇ ਹੈ
0: ਪ੍ਰਭੂ ਹੈ ਅਜੂ ਹੈ ਆਦੇਸ਼ ਹੈ ਅਪੇਸ਼ ਹੈ
1: ਪਰਿਆਦ ਛੰਦ ਅਗਾਧੇ ਅਬਾਧੇ ਆਨੰਦੀ ਸਰੂਪੇ
0: ਨਮੋ ਸਰਬਮਾਨੇ ਸਮਸਤੀ ਨਿਧਾਨੇ
1: ਨਮਸੁੰਗ ਨਿਨਾਥੇ ਨਮਸੁੰਗ ਪਰਮਾਤੇ
0: ਨਮਸਤੁੰਗ ਗੰਜੇ ਨਮਸਤੁੰਗ ਪੰਜੇ
1: ਨਮਸੁੰਗ ਕਾਲੇ ਨਮਸੁੰਗ ਪਾਲੇ
0: ਨਮੋ ਸਰਬਦੇਸੇ ਨਮੋ ਸਰਬੇਸੇ
1: ਨਮੋ ਰਾਜ ਰਾਜੇ ਨਮੋ ਸਾਜ ਸਾਜੇ
0: ਨਮੋ ਸ਼ਾਹ ਸ਼ਾਹੇ ਨਮੋ ਮਾਹ ਮਾਹੇ
1: ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ
0: ਨਮੋ ਡੋਖੇ ਨਮੋ ਸੋਖ ਸੋਖੇ
1: ਨਮੋ ਸਰਬ ਰੋਗੇ ਨਮੋ ਸਰਭੋਗੇ
0: ਨਮੋ ਸਰਬ ਜੀਤੰਗ ਨਮੋ ਸਰਪੀਤੰ
1: ਨਮੋ ਸਰਬ ਗਿਆਨੰ ਨਮੋ ਪਰਮਤਾਨ
0: ਨਮੋ ਸਰਬੰਤਰੰਗ ਨਮੋ ਸਰਬ ਜੰਤਰੰ
1: ਨਮੋ ਸਰਬ ਤ੍ਰਿਸੰਗ ਨਮੋ ਸਰਬ ਕ੍ਰਿਸੰ
0: ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ
1: ਨਮੋ ਜੀਵ ਜੀਵਕ ਨਮੋ ਬੀਜ ਬੀਜੇ
0: ਅਖੀਜੇ ਅਪੀਜੇ ਸਮਸਤੰ ਪ੍ਰਸੀਦੇ
1: ਪਾਲੰ ਸਰੂਪੇ ਕੁਕਰਮੰ ਪ੍ਰਨਾਸੀ
0: ਸਦਾ ਸਰਬਦਾਰਿਦ ਸਿੱਧੰ ਨਿਵਾਸੀ
1: ਚਰਪ੍ਰਸ਼ੰਤ ਸਵਪ੍ਰਸਾਦ ਅੰਮ੍ਰਿਤ ਗਰਮੇ ਅੰਮ੍ਰਿਤਰ ਮੇ
0: ਅਖਲ

0: ਕੀਨ ਰੂਪ ਅਨੇਕ
1: ਖੇਲ ਖੇਲਾ ਖੇਲ ਖੇਲ ਅਨੰਤ ਕੋ ਫਰੇਕ
0: ਦੇ ਪੇਵ ਨਾ ਜਾਣੀ ਜੇ ਵੇਦ ਅਰਖ ਦੇ
1: ਰੂਪ ਰੰਗ ਨਾ ਜਾਤ ਪਾਸੂ ਜਾਣੀਏ ਕੇ ਜੇਬ
0: ਆਤਮਾ ਨਾ ਜਾਤ ਜਕ ਜਨਮਨ ਬਹੀਨ
1: ਚੱਕਰ ਬੱਕਰ ਫਿਰੇ ਚਤਰ ਚਕਮਾਨੀਏ ਪੁਰਤੀਨ
0: ਲੋਕ ਚੌਦੇ ਕੇ ਵਿਖੇ ਜਗ ਜਾ ਪੀਜੇ ਜਾਪ
1: ਆ ਦੇਵਨ ਆਦ ਮੂਰਤ ਥਾ ਪਿਓ ਸਵੇ ਜੇ ਥਾਪ
0: ਪੂਨੀਤ ਮੂਰਤ ਪੂਰਨ ਪੁਰਖ ਅਪਾਰ
1: ਸ਼ਰਵ ਵਿਸ਼ਵ ਰਚੋ ਸੰਜਨ ਕਰਨ ਭੰਜਨ ਹਾਰ
0: ਕਾਲਹੀਨ ਕਲਾ ਸੁਯੁਕਤ ਕਾਲ ਪੁਰਖ ਦੇਸ
1: ਧਰਮ ਧਾਮ ਸੁਪਰਮ ਰਹਿਤ ਭੂਤ ਲੱਖ ਭੇਸ
0: ਅੰਗ ਰਾਗ ਨਾ ਰੰਗ ਜਾ ਕੇ ਜਾਤ ਪਾਤ ਨਾ ਨਾਮ
1: ਗਰਭ ਕੰਜਨ ਦੁਸ਼ਟ ਭੰਜਨ ਮੁਕਤ ਦਾਇ ਕਾਮ
0: ਆਪ ਰੂਪਮ ਮੀਕ ਅਨੁਸਦ ਏਕ ਪੁਰਖ ਅਵਤੂਤ
1: ਗਰਭ ਕੰਜਨ ਸਰਵ ਭੰਜਨ ਆਦ ਰੂਪ ਸੂਤ
0: ਅੰਗਹੀਨ ਭੰਗ ਨਾਦਮ ਏਕ ਪੁਰਖ ਅਪਾਰ
1: ਸਰਵ ਲਾਇ ਸਰਵ ਕਾਜ ਸਰਵ ਕੋ ਵਿਦ ਪਾਰ
0: ਸਰਵ ਗੰਧਾ ਸਰਵ ਅੰਧਾ ਸਰਵ ਤੇ ਅਨਪੇਖ
1: ਸਰਵ ਸ਼ਾਸਤਰ ਨਾ ਜਾਣੀਏ ਜੇ ਰੂਪ ਰੰਗ ਰੇਖ
0: ਪਰਮ ਵੇਦ ਪੁਰਾਣ ਜਾ ਕੇ ਨੇਦ ਪਾਖਤ ਨਿਤ
1: ਕੋਰ ਸਿਵਰ ਪ੍ਰਾਣ ਸ਼ਾਸਤਰ ਨਾ ਆਵੀ ਬਹੁ ਚਿਤ
0: ਮਦ ਪਾਸ਼ਨ ਤਵੇ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ
1: ਆਚਰ ਅਪੰਗ ਉਪਗਾਇ ਅਨੰਗ
0: ਅਨਪੋ ਪ੍ਰਕਾਸ ਨਿਸਿਨ ਅਨਾਸ
1: ਆ ਜਾਨ ਬਾਹੁ ਸ਼ਾਹਨ ਸ਼ਾਹੁ
0: ਰਾਜਾਨ ਰਾਜਪਾਨ ਅਨੁਪਾਨ
1: ਦੇਵਾਨ ਦੇਵ ਉਪਮਾ ਮਹਾਨ
0: ਇੰਦਰਾਨ ਇੰਦਰ ਬਾਲਾਨ ਬਾਲ
1: ਰੰਕਾਰ ਰੰਗ ਕਾਲਾਨ ਕਾਲ
0: ਅਨੁਭੂਤ ਅੰਗ ਅਪਾਇ ਅਪੰਗ
1: ਗਤ ਮਿਤ ਅਪਾਰ ਗੁਣ ਗਨ ਉਦਾਰ
0: ਗੁਣ ਗਨ ਪ੍ਰਨਾਮ ਨਿਰਭੈ ਨਿਰਕਾਮ
1: ਅਦੁੱਤ ਪ੍ਰਚੰਡ ਮਤ ਗਤ ਅਖ

0: ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤ੍ਰੈ ਪ੍ਰਸਾਦ ਸੋਈਏ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ
0: ਸੋਰ ਸੁਰਾਰਦਨ ਸੁਧ ਸੁਦਾਦ ਸੰ ਸਮੂ ਅਨੇਕ ਮਤੀ ਕੇ
1: ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖਿਤ ਪ੍ਰਾਨ ਪਤੀ
0: ਕੇ ਸ਼੍ਰੀ ਭਗਵਾਨ ਕੀ ਪਾਇ ਕਿਰਪਾਉਂ ਤੇ ਏਕ ਰਤੀ ਬਿਨੇ ਏਕ ਰਤੀ ਕੇ
1: ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਵਾਰੇ
0: ਹੋਰ ਤੁਰੰਗ ਤੁਰੰਗ ਸੇ ਕੂਦਲ ਪਾਉਣ ਕੇ ਗੋਣ ਕੋ ਜਾਤ ਨਿਵਾਰੇ
1: ਪਾਰੀ ਪੂਜਾਨ ਕੇ ਪੂਪ ਪਲੀ ਬਿਦਨਿਆਵਤ ਸੀਸ ਨ ਜਾਤ
0: ਵਿਚਾਰੇ ਇਹ ਤੇ ਪਏ ਤੋ ਕਹਾ ਪੇ ਪੂਪ ਤੇ ਅੰਤ ਕੋ ਨਾਂਗੇ ਹੀ ਪਾਏ ਪਦਾਰੇ
1: ਜੀਤ ਫਿਰੇ ਸਭ ਦੇਸ਼ ਦਿਸ਼ਾਸਨ ਕੋ
0: ਬਾਦਤ ਡੋ
1: ਜੀਤ ਫਿਰੇ ਬਾਦ ਟੋਲ ਮਿਰ ਦੰਗ ਨਗਾਰੇ ਗੁੰਜਤ ਗੁੜ ਗੁਜਾਨ ਕੇ ਸੁੰਦਰ ਹਿੰਸਤ ਹੀ ਰਾਜ ਹਜ਼ਾਰੇ ਪੂਤ ਪਵਿਕ ਪਵਾਨ ਕੇ ਪੂਪਤ ਕੋਨ ਗਨੇ ਨਹੀਂ ਜਾਤ ਵਿਚਾਰੇ
0: ਸ਼੍ਰੀ ਪਾ ਸ਼੍ਰੀ ਭਗਵਾਨ ਪਜੇ ਬਨੇ ਅੰਤ ਕੋ ਅੰਤ ਕੇ ਧਾਮ ਸਿਧਾਰੇ
1: ਤੀਰਥ ਨਾਨ ਦਿਆ ਦੱਤਾਨ ਸੁਸੰਜਮ ਨੇਮ ਅਨੇਕ ਵਿਸੇਖ ਹੈ
0: ਵੇਦ ਪੁਰਾਣ ਕਤੇਬ ਕੁਰਾਨ ਜਮੀਨ ਜਮਾਨ ਸਮਾਨ ਕੇ ਵੇਖੇ
1: ਕੋਨ ਆਹਾਰ ਜਤੀ ਜਤਾਰ ਸਵੇ ਸੋ ਵਿਚਾਰ ਹਜ਼ਾਰ ਦੇਖੇ
0: ਸ਼੍ਰੀ ਭਗਵਾਨ ਪਜੇ ਬਿਨ ਭੂਪਤ ਏਕ ਰਤੀ ਬਿਨੇ ਏਕ ਨਾ ਲੇਖੇ
1: ਸੁਧ ਸਪਾਤ ਦੁਰੰਤ ਦੁਬਾ ਸੁਸਾਜ ਸੁਨਾ ਦੁਰਜਾਨ ਦਲੇਂਗੇ
0: ਭਾਰੀ ਗੁਮਾਨ ਪਰੇ ਮਨ ਮੇ ਕਰ ਪਰਬਤ ਪੰਖਾ ਲੇਨਾ ਹਲੇਂਗੇ
1: ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੇਂਗੇ
0: ਕਿਰਪਾ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲੇਂਗੇ
1: ਵੀਰ ਅਪਾਰ ਬੜੇ ਬਰਿਆਰ ਅਬਚਾਰੇ ਸਾਰ ਕੀ ਤਾਰ ਬਛਈਆ
0: ਤੋਰ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ
1: ਗਾੜੇ ਗੜਾਨ ਕੋ ਤੋੜਨ ਹਾਰ ਸੋ ਬਾਤਨ ਹੀ ਚਕ ਚਾਰ ਰਵਈਆ
0: ਸਾਹਿਬ ਸ਼੍ਰੀ ਸਭ ਕੋ ਸਿਰਨਾਇਕ ਜਾਚਕ ਨੇ ਇੱਕ ਸੋ ਇੱਕ ਦਵਈਆ
1: ਦਾਨਵ ਦੇਵ ਫਨਿੰਦ ਨਿਸਾਚਰ ਪੂਤ ਪਵਿਕ ਪਵਾਨ ਜਪੇਂਗੇ
0: ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੇਂਗੇ
1: ਤੁਨ ਪ੍ਰਤਾਪਨ ਬਾੜ ਜੈ ਤੁਨ ਪਾਪਨ ਕੇ ਬੋ ਪੁੰਜ ਖਪੇਂਗੇ
0: ਸਾ ਸਮੋ ਪ੍ਰਸੰਨ ਫਰੇ ਜਲ ਸਤਰ ਸਵੇ ਅਵ ਲੋਕ ਜਪੇਂਗੇ
1: ਮਾਨਵ ਇੰਦ ਗਜਿੰਦ ਨਿਰਾਦ ਜੋਨ ਤਰ ਲੋਕ ਕੋ ਰਾਜ ਕਰੇਂਗੇ
0: ਕੋਟ ਸ਼ਨਾਨ ਗਜਾ ਇਕ ਦਾਨ ਅਨੇਕ ਸਵੰਬਰ ਸਾਜ ਭਰੇਂਗੇ
1: ਬ੍ਰਹਮ ਮਹੇਸ਼ਰ ਬਿਸਨ ਸਚਾ ਸਚੀ ਪਤ ਅੰਤ ਫਸੇ ਜਮ ਫਾਸ ਫਰੇਂਗੇ
0: ਜੇ ਨਰ ਸ੍ਰੀ ਪਤ ਕੇ ਪ੍ਰਸੈ ਪਗ ਤੇ ਨਰ ਫੇਰ ਨਾ ਦੇ ਤਰੇਂਗੇ
1: ਕਹਾਂ ਪਿਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ ਭਗਤਾਨ ਲਗਾਇਓ
0: ਨਾ ਫਿਰਿਓ ਲੀਏ ਸਾ ਸਮੁੰਦਰਨ ਲੋਕ ਗਯੋ ਪਰ ਲੋਕ ਗਵਾਇਓ
1: ਬਾਸ ਕੇ ਬਾਸ ਕੀਓ ਬਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਿਤਾਇਓ
2: ਸਾਚ ਕੋ ਸੁਨ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ
1: ਕਹੂ ਲਿਪਾਹਨ ਪੂਜ ਤਰਿਓ ਸਿਰ ਕਹੂ ਕੇ ਲਿੰਗ
2: ਕਹੂ ਲਿਪਾਹਨ
1: ਲਟਕਾਇਓ
0: ਵਾਵਾਚੀ ਦਿਸ਼ਾ ਮੇ ਕਹੂ ਪਿਛਾ ਕੋ ਸੀਸ

0: ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ।
1: ਇਹੋ ਕੁਟੁੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ,
0: ਸਾ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿਤਲਾਈਏ।
1: ਐਸਾ ਕੰਮ ਮੁਲੇ ਨਾ ਕੀਚੇ ਜਿਤ ਅੰਤ ਪਛੋਤਾਈਏ।
0: ਸਤਿਗੁਰੂ ਕਾ ਉਪਦੇਸ਼ ਸੁਣ ਤੋ ਵੇ ਤੇਰੇ ਨਾਲੇ। ਅਗਮ ਗੋਚਰਾ ਤੇਰਾ।

0: ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਭਿੱਖਾ ਮਾਰਗ ਚੱਲਣਾ। ਖੰਨੋ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਕਹੇ ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੀ, ਜਿਵੇਂ ਤੂੰ ਚਲਾਏ ਜਿਵੇਂ ਚੱਲੇ ਜਿੰਨਾ ਮਾਰਗ ਪਾਵੇ। ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ। ਇਹੋ ਸੋਹਿਲਾ ਸਭ ਸੁਹਾਵਾ, ਸਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਇੱਕ ਫਿਰੇ ਕਨੇਰੇ ਕਰੇ ਗੱਲਾਂ ਗਲੀ ਕਿਨੇ ਨਾ ਪਾਇਆ। ਫਿਰ ਹੋਏ ਸੇ ਜਨਾ ਜਿਨੀ ਹਰ ਧਿਆਇਆ। ਪਿਤ ਮਾਤਾ ਪਿਤਾ ਕੁਟੁੰਬ ਸੇ ਸੁਪ ਸੰਗਤ ਸਭਾਈਆਂ। ਕਹੇ ਨਾਨਕ ਸੇ ਪੇਤ ਜਿਨੀ ਗੁਰਮੁਖ ਹਰ ਹਰ ਧਿਆਇਆ। ਮੈਂ ਜਾਏ ਸਹਸਾ ਕਿਤੇ ਸੰਜਮ ਰਹੇ ਕਰਮ ਕਮਾਏ। ਮਨ ਧੋਵੋ ਸ਼ਬਦ ਲਾਗੋ ਹਰ ਸ਼ੂ ਰਹੋ ਚਿਤਲਾਏ। ਜਿਉ ਮੈਲੇ ਬਾਹਰੋ ਨਿਰਮਲ, ਬਾਹਰੋ ਨਿਰਮਲ ਜਿਉ ਤਾਂ ਮੈਲੇ ਤਿਨੀ ਜਨਮ ਜੁਏ ਹਾਰਿਆ। ਵੇਦਾਂ ਮੇ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜੂਮੇ ਤਾਰਿਆ। ਜਿਉ ਨਿਰਮਲ ਬਾਹਰੋ ਨਿਰਮਲ, ਬਾਹਰੋ ਤਾਂ ਨਿਰਮਲ ਜਿਉ ਨਿਰਮਲ ਸਤਿਗੁਰ ਤੇ ਕੰਨੀ ਕਮਾਣੀ। ਜਨਮ ਰਤਨ ਜਿਨੀ ਖੱਟਿਆ ਭਲੇ ਸੇ ਬਨਜਾਰੇ। ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾ। ਜੇ ਕੋ ਛੇ ਗੁਰੂ ਛੇਤੀ ਸਨਮੁਖ ਹੋਵੇ, ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮੇ ਸੰਭਾਲੇ।
1: ਆਪ ਛੱਡ ਸਦਾਰੇ ਪਰਨੇ ਗੁਰ ਬਿਨ ਅਵਰ ਨ ਜਾਣੇ ਕੋਈ।
0: ਕਹੇ ਨਾਨਕ ਸੁਣੋ ਸੰਤੋਸ਼ੋ ਸਿੱਖ ਸਨਮੁਖ ਹੋਏ।
1: ਜੇ ਕੋ ਗੁਰ
2: ਤੇ ਵੇ ਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ।
0: ਪਾਵੇ ਮੁਕਤ ਨਾ ਹੋਰ ਥੇ ਕੋਈ ਪੁੱਛੋ ਬਵੇਕੀਆਂ ਜਾਏ।
2: ਅਨੇਕ ਜੂਨੀ ਪਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ।
0: ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ।
2: ਕਹੇ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨਾ ਪਾਏ।

0: ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ
1: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਪਖਾਣੀ
0: ਕਰੇ ਰਸਨਾ ਕਿਹਾ ਕਛੂ ਨਾ ਜਾਣੀ
1: ਚਿਤ ਜਿਨਕਾ ਹਿਲਿਆ ਮਾਇਆ ਬੋਲਣ ਪਏ ਰਵਾਣੀ
0: ਕਹੇ ਨਾਨਕ ਸਤਿਗੁਰ ਬਾਜੋ ਹੋਰ ਕੱਚੀ ਬਾਣੀ
1: ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ
0: ਜਣਾਓ
1: ਸਬਰ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ
0: ਆਪੇ ਹੀਰਾ ਰਤਨ ਆਪੇ ਜਸ

0: ਨਾ ਸਕੀ ਜਿਸ ਨੂੰ ਆਪਣੀ ਲਿਵਲਾਵੇ,
1: ਆਪਣੀ ਲਿਵਾਪੇ ਲਾਏ, ਗੁਰਮੁਖ ਸਦਾ ਸੰਭਾਲੀਐ।
0: ਕਹੇ ਨਾਨਕੇ ਵਰਦਾਤਾ ਸੋ ਕਿਉਂ ਮਨੋ ਵਿਸਾਰੀਐ,
1: ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ,
0: ਮਾਇਆ ਅਗਨ ਸਭ ਇੱਕੋ ਜਿਹੀ।

0: ਮੈਨੂੰ ਗੁਰ ਪ੍ਰਸਾਦੀ ਜਿੰਨਾ ਨਿਵਲਾ ਕੀਤਨੀ ਵਿੱਚੇ ਮਾਇਆ ਪਾਇਆ।
1: ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ,
0: ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਮਿਲ ਲਾਏ।
1: ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੋਪੀਏ ਵਿੱਚੋਂ ਆਪ ਜਾਏ।
0: ਕਹਿੰਦਾ ਜੋ ਤਿਸ ਮਿਲ ਰਹੇ ਹਰ ਵਸੇ ਮਨ ਆਏ।
1: ਹਰ ਆਪ ਮੁਲਕ ਹੈ ਪਾਕ ਨਾ ਕੇ ਨਾਨਕਾ ਜਿਨ ਹਰ ਪਲੇ ਪਾਏ।
2: ਸਤਿਗੁਰ ਤੇ ਰਾਸ ਜਾਣੀ
1: ਹਰ ਹਰ ਨਿਤ ਜਪਿਓ ਜੀਉ ਲਾਹਾ ਖਟਿਓ ਦਿਹਾਣੀ।
2: ਧਨ ਤਿਨਾ ਮਿਲਿਆ ਜਿਨ ਹਰ ਆਪੇ ਪਾਣਾ,
1: ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਵਣ ਜਾਰਾ।
2: ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ,
1: ਪਿਆਸ ਨਾ ਜਾਏ ਹੋਰਤ ਕਿਤੇ ਜਿਛ ਹਰ ਹਰ ਰਸ ਪੱਲੇ ਨਾ ਪਾਏ।
2: ਰਸ ਪਾਏ ਪੱਲੇ ਪੀਏ ਹਰ ਰਸ ਬੋੜ ਨਾ ਤ੍ਰਿਸ਼ਨਾ ਲਾਗੇ ਆਏ।
1: ਇਹੋ ਰਸ ਕਰਮੀ ਪਾਈਏ ਸਤਿਗੁਰ ਮਿਲੈ ਜਿਸ ਆਏ। ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ।
2: ਹਰ ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗ ਮੈਂ ਆਇਆ।
1: ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਪਾਏ ਜਗਤ ਦਿਖਾਇਆ।
2: ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ।
1: ਕਹੇ ਨਾਨਕ ਸ੍ਰਿਸ਼ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ।
2: ਮਨ ਚਾਓ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ।
1: ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ।
2: ਚੰਨ ਲਾਗੇ ਦਿਨ ਸਪਾਗੇ ਆਪਣਾ ਫਿਰ ਜਾਪੇ।
1: ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ।
2: ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ।
1: ਏ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੇ ਕਿਆ ਤੁਧ ਕਰਮ ਕਮਾਇਆ।
2: ਕਹੇ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮੈਂ ਆਇਆ।
1: ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਆ ਵਸਾਇਆ।
2: ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ।
1: ਕਹੇ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ। ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ। ਗੁਰ ਪ੍ਰਸਾਦੀ ਬੁਝਿਆ ਜਾ ਵੇਖਾ ਹਰ ਇਕ ਹਰ ਬਿਨ ਅਵਰ ਨਾ ਕੋਈ। ਜਿਤ ਸੁਣੀ ਮੰਤਨ ਹਰਿਆ ਹੋਵਾ ਰਸਨਾ ਰਸ ਸਮਾਣੀ।
2: ਸੱਚ ਲਖ ਬਡਾਣੀ ਤਾਂ ਕੀ ਗਤ ਕਹੀ ਨਾ ਜਾਏ।
1: ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਹੈ ਸੁਣਨੇ ਨੂੰ ਪਠਾਏ।
2: ਜੀਓ ਗੁਫਾ ਅੰਦਰ ਰੱਖ ਕੇ ਬਾਜਾ ਪਵਣ ਵਜਾਇਆ।
1: ਵਜਾਇਆ ਬਾਜਾ ਪਵਣ ਨੂੰ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ।
2: ਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ।
1: ਤੈ ਨੇਕ ਰੂਪ ਨਾਉ ਨਵਨੀ ਤਿਸਦਾ ਅੰਤ ਨਾ ਜਾਈ ਪਾਇਆ।
2: ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਬਾਜਾ ਪਵਣ ਵਜਾਇਆ।
1: ਇਹੋ ਸਾਚਾ ਸੁਹਿਲਾ ਸਾਚੇ ਕਰ ਗਾਵੋ।
2: ਗਾਵੋ ਤਾਂ ਸੁਹਿਲਾ ਕਰ ਸਾਚੇ ਜਿੱਥੇ ਸਦਾ ਸੱਚ ਧਿਆਵੇ।
1: ਸੱਚੋ ਧਿਆਵੇ

0: ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਪ ਪ੍ਰਸਾਦ ਸਵਈਏ ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਬਾਰ ਗਨੀ ਮਨ ਗਾਰੇ
0: ਪਛ ਪਸੂ ਨਗ ਨਾਗ ਨਰਾਦਬ ਸਰਬ ਸਮੇ ਸਭ ਕੋ ਪ੍ਰਿਤ ਪਾਰੈ
1: ਕਥ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੇ
0: ਦੀਨ ਦਿਆਲ ਦਿਆ ਨਿਤ ਦੋਖਨ ਦੇਖਤ ਹੈ ਪਰ ਦੇਤ ਨਾ ਹਾਰੈ
1: ਆਹਤ ਹੈ ਦੁਖ ਦੋਖ ਦਾਹਤ ਹੈ ਦੁਖ ਦੋਖਨ ਕੋ ਦਲ ਦੂਜਨ ਕੇ ਪਲ ਮੈਂ ਡਲ ਡਾਰੇ
0: ਖੰਡ ਅਖੰਡ ਪ੍ਰਚੰਡ ਪਰ ਹਾਰਨ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰੈ
1: ਨਾ ਪਾਏ ਸਕੇ ਪਦਮਾ ਪਦ ਬੇਦ ਕਤੇਬ ਅਬੇਦ ਉਚਾਰੇ
0: ਰੋਜ ਹੀ ਰਾਤ ਬਿਲੋਖਤ ਰਾਜਕ ਰੋਕ ਰੁਹਾਨ ਕੀ ਰੋਜੀ ਨਾ ਟਾਰੈ
1: ਪਤੰਗ ਕੁਰੰਗ ਪੁਯੰਗਮ ਪੂਤ ਪਵਿਕ ਭਵਾਨ ਬਨਾਏ
0: ਦੇਵ ਅਪੇਵ ਖਪੇ ਅਮਨੇਵ ਨਾ ਪੇਵ ਲਖਿਓ ਪਰਮ ਸਿਓ ਪਰਮਾਏ
1: ਪੁਰਾਨ ਕਤੇਬ ਕੁਰਾਨ ਹਸੇਬ ਥਕੇ ਹਰ ਹਾਥ ਨਾ ਆਏ
0: ਪੂਰਨ ਪ੍ਰੇਮ ਪ੍ਰਭਾਵ ਬਿਨਾ ਪਤ ਸ਼ੋਕਿਨ ਸ੍ਰੀ ਪਦ ਮਾ ਪਦ ਪਾਏ
1: ਆਦ ਅਨੰਤ ਗਾਦ ਦਵੇਕ ਸੁਪੂਤ ਪਵਿਕ ਭਵਾਨ ਅਬੇ ਹੈ
0: ਅੰਤ ਬਹੀਨਾ ਨਾਤ ਮਾ ਪਦਾਗ ਦੋਗ ਛਦਰ ਛੇ ਹੈ
1: ਕਣ ਕੇ ਕਰਤਾ ਹਰਤਾ ਜਲ ਮੇ ਥਲ ਮੇ ਪਰਤਾ ਪ੍ਰਭੇ ਹੈ
0: ਦੀਨ ਦਿਆਲ ਦਿਆ ਕਰ ਸ੍ਰੀ ਪਦ ਸੁੰਦਰ ਸ੍ਰੀ ਪਦ ਮਾ ਪਦ ਲੈ ਹੈ
1: ਕਾਮ ਨ ਕ੍ਰੋਧ ਨ ਲੋਭ ਨ ਮੋਹ ਨ ਰੋਗ ਨ ਸੋਗ ਨ ਭੋਗ ਨ ਪੈ ਹੈ
0: ਦੇ ਬਹੀਨ ਸਨੇ ਸਬੋਤਨ ਨੇ

0: ਸੋਗਨ ਤੇ ਅਰ ਸੋਗਨ ਤੇ ਜਲ ਜੋਬਨ ਤੇ ਬਹੁ ਪਾਤ ਬਚਾਵੇ
1: ਸਤਰ ਅਨੇਕ ਚਲਾਵਤ ਕਾਉ ਤਉ ਤਨ ਏਕ ਨ ਲਾਗਨ ਪਾਵੇ
0: ਰਾਖਤ ਹੈ ਅਪਨੋ ਕਰ ਦੇ ਕਰ ਪਾਪ ਸਮੂਹ ਨਾ ਪੇਟਨ ਪਾਵੇ
1: ਔਰ ਕੀ ਬਾਤ ਕਹਾ ਕਹਿ ਤੋ ਸੋ ਸੋ ਪੇਟ ਹੀ ਕੇ ਪਟ ਬੀਚ ਬਚਾਵੇ
0: ਜਚ ਪੁਜੰਗ ਸੋ ਦਾਨਵ ਦੇਵ ਅਭੇਦ ਸੁਮੇ ਤੁਮੇ ਸਭ ਹੀ ਕਰ ਧਿਆਵੇ
1: ਹੂਮ ਆਕਾਸ ਪਤਾਲ ਅਰ ਸਾਤਲ ਜਸ ਪਿਆੰਗ ਸਵੇ ਸਿਰ ਨਿਆਵੇ
0: ਪਾਏ ਸਕੇ ਨਹੀਂ ਪਾਰ ਪ੍ਰਵਾਹੁ ਕੋ ਨੇਤੇ ਹੀ ਨੇਤੇ ਵੇਦ ਬਤਾਵੇ
1: ਹੋ ਸਕੇ ਸਭੀ ਕੁਜਿਆ ਸੁਰਹਾਰ ਪਰੇ ਹਰ ਹੱਥ ਨ ਆਵੇ
0: ਨਾਰਦ ਸੇ ਚਤਰਾਰਨ ਸੇ ਰਸਨਾਰਿਕ ਸੇ ਸਭ
1: ਬੇਦ ਕਤੇਵ ਨਾ ਭੇਦ ਲਖਿਓ ਸਭ ਹਾਰ ਪਰੇ ਹਰ ਹੱਥ ਨ ਆਇਓ
0: ਹੋਏ ਸਕੇ ਨਹੀਂ ਪਾਰ ਉਮਾਪਤ ਸਚ ਸਨਾਤ ਸਨੰਤਨ ਧਿਆਇਓ
1: ਧਿਆਨ ਤਰੋ ਤੇ ਕੋ ਮਨ ਮੇ ਜੇ ਕੋਮ ਤੋ ਸਭੇ ਜਗ ਛਾਇਓ
0: ਵੇਦ ਪੁਰਾਨ ਕਤੇਵ ਪੁਰਾਨ ਵੇਦ ਨਿਦਾਨ ਸਭੇ ਪਛਾਰੇ
1: ਤੇ ਨ ਪਾਇ ਸਕਿਓ ਅਨ ਭੇਦ ਕੋ ਖੇਤ ਤੇ ਅਨ ਛੇਦ ਪੁਕਾਰੇ
0: ਰਾਗ ਨਾ ਰੂਪ ਨਾ ਰੇਖ ਨਾ ਰੰਗ ਨਾ ਸਾਗ ਨਾ ਸੋਖ ਨਾ ਸੰਗ ਤਿਹਾਰੇ
1: ਆਦਾ ਨਾਦ ਅਗਾਦ ਵੇਗਤ ਵੈਗ ਜਪਿਓ ਤਿਨਹੀ ਕੁਲ ਤਾਰੇ
0: ਤੀਰਥ ਕੋਟ ਕੀਏ

ਪ੍ਰਗਟ ਵਿਨਾਸੀ ਲੋਕ ਜਗ ਸੰਸ਼ੋਧ ਪ੍ਰਗਾਸੀ ਆਦਮੇ ਅਲਗ ਪੁਰਖ ਵਿਗਾਮੀ ਸਭ ਕਟ ਕਟ ਕੇ ਅੰਤਰ ਜਾਮੀ।

ਆਖਿਆ ਮੋਸ਼ਨ ਦਾ ਲਖਮੀ ਟੋਟ ਨਾ ਆਵਈ ਖਾਏ ਖਰਚ ਰਹਿੰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨੇ।

0: ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਵਰਾ,
1: ਗੁਰਦੇਵ ਸਖਾ ਅਗਿਆਨ ਪੰਜਨ, ਗੁਰਦੇਵ ਬੰਦ ਸਹੋਦਰਾ,
0: ਗੁਰਦੇਵ ਦਾਤਾ ਹਰ ਨਾਮ ਉਪਦੇਸੈ, ਗੁਰਦੇਵ ਮੰਤ ਨਿਰੋਧਰਾ,
1: ਗੁਰਦੇਵ ਸਾਂਤ ਸਤਬੁਦ ਮੂਰਤ, ਗੁਰਦੇਵ ਪਾਰਸ ਪਰਸਪਰਾ,
0: ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰਗਿਆਨ ਮੱਜਨ ਅਪਰੰਪਰਾ,
1: ਗੁਰਦੇਵ ਕਰਤਾ ਸਭ ਪਾਪ ਹਰਤਾ, ਗੁਰਦੇਵ ਪਤਿਤ ਪਵਿਤ ਕਰਾ,
0: ਗੁਰਦੇਵ ਆ ਜੁਗਾ ਜੁਗ ਜੁਗ, ਗੁਰਦੇਵ ਮੰਤ ਹਰ ਜਪ ਉਦਰਾ,
1: ਗੁਰਦੇਵ ਸੰਗਤ ਪ੍ਰਮੇਲ ਕਰ ਕਿਰਪਾ, ਹਮ ਮੂੜ ਪਾਪੀ ਜਿਤ ਲਗ ਤਰਾ, ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ, ਗੁਰਦੇਵ ਨਾਨਕ ਹਰ ਨਮਸਕਰਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਬਾਣੀ ਭਗਤ ਨਾਮਦੇਵ ਜੀ ਕੀ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਬਾਣੀ ਭਗਤ ਨਾਮਦੇਵ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਫਲ ਜਨਮ ਮੋਕੋ ਗੁਰ ਕੀਨਾ ਦੁੱਖ ਬਿਸਾਰ ਸੁਖ ਅੰਤਰ ਲੀਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਕੀਤੀ, ਅੰਮ੍ਰਿਤ ਵੇਲੇ ਆਪਣੇ ਪਾਵਨ ਪਵਿੱਤਰ ਸਥਾਨਾਂ ਦੇ ਦਰਸ਼ਨ ਦੀਦਾਰਾਂ ਦੀ ਦਾਤ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਆਓ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਜੱਥਾ ਗੁਰਦੁਆਰਾ ਆਲਮਗੀਰ ਸਾਹਿਬ ਪਾਤਸ਼ਾਹੀ ਦਸਵੀਂ

0: ਕੱਚ ਨਿਕਟ ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾਂ ਵੱਡਾ ਨਾਉ, ਵੱਡੀ ਵਡਿਆਈ ਜੇ ਸੱਚਨੇ ਆਉ, ਵੱਡੀ ਵਡਿਆਈ ਜਾਣੀ ਚਲਥਾਉ, ਵੱਡੀ ਵਡਿਆਈ ਜਾਣੇ ਲਓ, ਵੱਡੀ ਵਡਿਆਈ ਬੁੱਝੇ ਸਭ ਭਾਉ। ਵੱਡੀ ਵਡਿਆਈ ਜਾਂ ਪੁੱਛਣਾ ਦਾਤ, ਵੱਡੀ ਵਡਿਆਈ ਜਾਂ ਆਪੇ ਆਪ, ਨਾਨਕ ਘਰ ਨ ਕਥਨੀ ਜਾਏ, ਕੀਤਾ ਕਰਨਾ ਸਰਬ ਜਾਏ ਮਹੱਲਾ ਦੂਜਾ।
2: ਇਹ ਜਗ ਸੱਚੇ ਕੀ ਹੈ, ਕੋਠ

ਤੇ ਸੱਚੇ ਹੀ ਸੱਚ ਨਿਬੜੈ ਚੁਣ ਵੱਖ ਕਢੈ ਜਿ ਜਮਾਲੇ ਆ ਥਾਉ ਨਾ ਭਾਇਨ ਕੁੜਿਆ ਅਲਮੋ ਕਾਲੈ ਦੋ ਚਕਚਾਲੇ ਆ ਤੇਰੇ ਨਾਇਰ ਤੇ ਸੇ ਜਣ ਗਏ ਹਾਰ ਗਏ ਸੇ ਠੱਗਣ ਵਾਲੇ ਆ ਲਿਖਨਾਵੈ।

ਕੁਦਰਤ ਪਾਤਾਲੀਆਂ ਕਾਸੀ ਕੁਦਰਤ ਸਰਬੇ ਆਕਾਰ ਕੁਦਰਤ ਵੇਦ ਪੁਰਾਣ ਕਿਤੇਬਾਂ ਕੁਦਰਤ ਸਰ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ

ਲੱਖ ਟਕਿਆਂ ਕੇ ਮੁੰਦੜੇ, ਲੱਖ ਟਕਿਆਂ ਕੇ ਹਾਰ, ਜਿਤਨ ਪਈ ਨਾਨਕਾ ਸੇ ਤਨ ਹੋਵੇ ਛਾਰ। ਗਿਆਨ ਗਲੀ ਢੂੰਡੀਐ ਕਥਨਾ ਕਰੜਾ ਸਾਰ, ਕਰਮ ਮਿਲੈ ਤਾਂ ਪਾਈਐ ਹੋਰ ਹਿਕਮਤ ਹੁਕਮ ਖੁਆਰ ਪੌੜੀ।

ਆਇਨ ਚੇਲੇ ਨੱਚਣ ਗੁਰ ਪੈਰ ਨ ਹਲਾਇਨ, ਫਿਰਨ ਸਿਰੇ ਉੱਡ ਉੱਡਰਾ ਵਾ ਝਾਟੈ ਪਾਏ, ਵੇਖੇ ਲੋਕ ਹੱਸੇ ਕਰ ਜਾਏ। ਰੋਟੀਆਂ ਕਾਰਨ ਪੂਰੇ ਤਾਲਾ, ਪਛਾੜੇ ਧਰਤੀ ਨਾਲ। ਗਾਵਨ ਗੋਪੀਆਂ ਗਾਵਨ ਕਾਨ, ਗਾਵਨ ਸੀਤਾ ਰਾਜੇ ਰਾਮ, ਨਿਰਭਉ ਨਿਰੰਕਾਰ ਸਚਨਾਮ, ਜਾ ਕਾ ਕੀਆ ਸਗਲ ਜਹਾਨ, ਸੇਵਕ ਸੇਵੈ ਕਰਮ ਚੜਾਓ, ਬਿਨੀ ਰਹਿਣ ਜਿਨਾ ਮਨ ਚਾਓ।

ਸੋਏ ਚੜ੍ਹ ਪਵਾਈਏ ਜੰਤ ਨਾਨਕ ਪਾਉਂਦਿਆਂ ਗਣਤ ਨੰਤ ਬੰਧਨ ਬੰਧ ਪਵਾਏ ਸੋਏ ਪੈ ਕੀਰਤਨ ਚ ਸਭ ਕੋਈ ਨੱਚ ਨੱਚ ਹੱਸੇ ਚੱਲੇ ਸੇ ਰੋਏ ਉੱਡ ਨਾ ਜਾਏ ਸਿੱਧ ਨਾ ਹੋਏ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਪਾਓ ਤਿਨਾ ਮਨ ਪਾਓ।

ਪਾਠ ਪੁਰਾਣ। ਜਿਨ ਕਰਤੇ ਕਰਣਾ ਕੀਆ ਲਿਖਿਆ ਵਣ ਜਾਣ, ਨਾਨਕ ਮਤੀ ਮਿਥਿਆ ਕਰਮ ਸਚਾਨੀ, ਸਾਣ ਪੌੜੀ ਸੱਚ ਸਹਿ ਵੇਖ ਤੂੰ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੇਰੇ

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨੌ ਨਿਧਿਆ ਵੈ ਧਾਏ ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ

ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ, ਵਾਹਿਗੁਰੂ ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਾ

ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਬਦ ਚੌਂਕੀ ਸ੍ਰੀ ਆਸਾ ਜੀ ਦੇ ਵਾਰ ਦੇ ਭੋਗ ਜੀ ਕੀ ਅਰਦਾਸ ਉਪਰੰਤ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ

ਵਿੱਚ ਤਿਨ੍ਹਾਂ ਦੇ ਮਾਤਾ ਜੀ ਸਿਮਰਨ ਅਤੇ ਪਿਤਾ ਜਤਿੰਦਰ ਸਮੂਹ ਪਰਿਵਾਰ ਵੱਲੋਂ ਬੱਚੀ ਦੇ ਜਨਮ ਦਿਨ ਦੇ ਸੰਬੰਧ ਵਿੱਚ ਆਪ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਸਤਿਗੁਰੂ ਕਿਰਪਾਲਤਾ ਕਰਨੀ, ਬੱਚੀ ਨੂੰ ਤੰਦਰੁਸਤੀ ਚੜ੍ਹਦੀ ਕਲਾ ਬਖਸ਼ਣੀ, ਲਮੇਰੀ ਆਰਜ਼ਾ ਬਖਸ਼ਣੀ, ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਅੰਮ੍ਰਿਤ ਵੇਲੇ ਦੀਆਂ ਦਾਤਾਂ ਆਪਣੇ ਦਰ ਘਰ ਨਾਲ ਪ੍ਰੇਮ ਬਖਸ਼ਿਸ਼ ਕਰਨਾ, ਚੰਗੀ ਸੰਗਤ ਬਖਸ਼ਿਸ਼ ਕਰਨੀ, ਸਤਿਗੁਰੂ ਜੀਓ ਗੁਰਸਿੱਖੀ ਵਾਲੇ ਗੁਣ ਪ੍ਰਗਟ ਕਰਨੇ, ਆਪਣੇ ਦਰੋਂ ਘਰੋਂ ਮਾਤਾ ਪਿਤਾ ਦੀ ਆਗਿਆਕਾਰਤਾ ਬਖਸ਼ਿਸ਼ ਕਰਨੀ, ਸਤਿਗੁਰੂ ਜੀਓ ਕਿਰਪਾਲਤਾ ਕਰਨੀ, ਬੱਚੀ ਨੂੰ ਜੀਵਨ ਵਿੱਚ ਤਰੱਕੀ ਵਿੱਦਿਆ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਮਿਹਰਾਮਤ ਕਰਨੀ, ਪਰਿਵਾਰ ਆਪ ਜੀ ਦੇ ਸਨਮੁਖ ਹਾਜ਼ਰ ਹੈ, ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ, ਸਤਿਗੁਰੂ ਜੀਓ ਕਰੋ ਕਿਰਪਾਲਤਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ ਰਾਜ ਕਰੇਗਾ ਖਾਲਸਾ।

ਮੁਕਤਾ ਮਾਤਾ ਕੀ ਆਸੀਸ ਨਿਮਖ ਨਾਮ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼ ਪੂਤਾ ਮਾਤਾ ਕੀ ਆਸੀਸ ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸਨ ਪਰਸਿਆਇ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਐ ਤੁਧ ਜਿੱਥੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹੋ ਸਿਰਸਾ ਹਾਂ ਦੇ ਸਾਹ ਜਿਸ ਪਾਸ

ਸ੍ਰੀ ਵਾਹਿਗੁਰੂ ਸਾਹਿਬ ਜੀ, ਬਿਲਾਵਲ ਬਾਣੀ ਭਗਤ ਨਾਮਦੇਵ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਫਲ ਜਨਮ ਮੋਕਉ ਗੁਰ ਕੀਨਾ।

ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਬਾਣੀ ਭਗਤ ਨਾਮਦੇਵ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਫਲ ਜਨਮ ਮੋਕੋ ਗੁਰ ਕੀਨਾ। ਦੁੱਖ ਵਿਸਾਰ ਸੁਖ ਅੰਤਰ ਲੀਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਨਾਮ ਵਾਹਿਗੁਰੂ।